ਇਸ ਦਾ ਸਾਨੂੰ ਕੋਈ ਲਾਭ ਨਹੀਂ। ਤੇਰੀ ਕਿਰਪਾ ਜਿਨ੍ਹਾਂ ਤੇ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਿਫਤ ਸਲਾਹ ਕਰਦੇ ਹਨ, ਸ਼ੁਕਰਾਨਾ ਕਰਦੇ ਹਨ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤ੍ਰਿਗੜ ਜੂਨਾ ਵਿੱਚੋਂ ਕੱਢ ਕੇ ਸਾਨੂੰ ਸੋਹਣਾ ਮਨੁੱਛਾ ਜਨਮ ਬਖਸ਼ਿਸ਼ ਕੀਤਾ ਤੇ ਇਹ ਸਾਰੇ ਜਗਤ ਦੇ ਖੇਲ ਵਿਖਾਏ। ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਵੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਜਿਹਦੀ ਕਿਰਪਾ ਨਾਲ ਤੁਸੀਂ ਇਹ ਸਾਰਾ ਜਗਤ ਦਾ ਤਮਾਸ਼ਾ ਵੇਖ ਰਹੇ ਹੋ।

ਤਾਰਦੇ ਹੋਏ ਜਿੱਥੇ ਜਿੱਥੇ ਵੀ ਗਏ ਵੱਡੇ ਤੋਂ ਵੱਡੇ ਪਾਪੀ ਨੂੰ ਕਿਵੇਂ ਤਾਰਿਆ, ਜਿਵੇਂ ਸੱਜਣ ਨੂੰ ਸੰਤ ਬਣਾ ਦਿੱਤਾ, ਭੂਮੀਏ ਚੋਰ ਨੂੰ ਸਾਧੂ ਬਣਾ ਦਿੱਤਾ, ਆਪ ਹੀ ਨਹੀਂ ਅਨੇਕਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਵਾਲਾ ਬਣਾ ਦਿੱਤਾ। ਦੀਪਾਲਪੁਰ ਦੇ ਕੋਹੜੀ ਦੇ ਪਾਸ ਗਏ ਤਾਂ ਉਸ ਨੂੰ ਵੀ ਫਿਰ ਇਹੀ ਸ਼ੁਭ ਉਪਦੇਸ਼ ਦਿੱਤਾ, ਭਾਈ ਜਿਸ ਵਾਹਿਗੁਰੂ ਨੇ ਤੈਨੂੰ ਸੋਹਣਾ ਇਹ ਮਨੁੱਛਾ ਜਨਮ ਬਖਸ਼ਿਆ ਸੀ, ਅੱਖਾਂ ਨੱਕ ਕੰਨ ਮੂੰਹ ਆਰੋਗ ਕੰਚਨ ਵਰਗਾ ਸਰੀਰ ਦਿੱਤਾ ਸੀ, ਜੇ ਤੂੰ ਸ਼ੁਕਰਾਨਾ ਕਰਦੋ, ਜੇ ਤੂੰ ਉਸ ਦਾ ਸਿਮਰਨ ਕਰਦੋ ਤਾਂ ਅੱਜ ਤੇਰੀ ਇਹ ਹਾਲਤ ਨਾ ਹੁੰਦੀ। ਬਚਪਨ ਖੇਡਾਂ ਵਿੱਚ, ਜਵਾਨੀ ਵਿਕਾਰਾਂ ਵਿੱਚ ਤੈ ਬਤੀਤ ਕਰ ਦਿੱਤੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਭੁੱਲ ਗਿਓ, ਵਿਸਾਰ ਦਿੱਤਾ, ਤੇ ਜਦੋਂ ਤੂੰ ਵਿਸਾਰਿਆ ਤਾਂ ਫਿਰ ਦੁੱਖਾਂ ਨੇ ਆ ਘੇਰਾ ਕੱਤਿਆ ਤੇ ਅੱਜ ਤੇਰੀ ਇਹ ਹਾਲਤ ਹੋ ਗਈ। ਯਾਦ ਰੱਖ, ਜਿਸ ਤਰ੍ਹਾਂ ਹੁਣ ਤੇਰਾ ਸਰੀਰ ਕੋਹੜੀ ਹੈ ਨਾ, ਤੈਨੂੰ ਕੋਈ ਨਾਲ ਨਹੀਂ ਬੈਠਣ ਦਿੰਦਾ, ਸ਼ਹਿਰੋਂ ਬਾਹਰ ਕੱਢ ਦਿੱਤਾ ਲੋਕਾਂ ਨੇ ਤੈਨੂੰ। ਜਦੋਂ ਤੂੰ ਪੰਜ ਭੂਤਕ ਸਰੀਰ ਤਿਆਗ ਕੇ ਜਾਵੇਂਗਾ, ਆਤਮਾ ਤੇਰੀ ਕਲੰਕਿਤ ਹੋਈ ਹੋਵੇਗੀ, ਦਰਗਾਹ ਵਿੱਚ ਵੀ ਤੈਨੂੰ ਕੋਈ ਕੋਲ ਨਾ ਬਹਿਣ ਦੇਵੇਗਾ, ਕਿਉਂਕਿ ਕੋਲ ਉਹੀ ਬੈਠਦੇ ਹਨ ਜਿੰਨੀ ਤੇਰਾ ਨਾਮ ਧਿਆਇਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਸਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਵਣਾ ਕੀਤਾ, ਸਿਮਰਨ ਕੀਤਾ, ਇਸ ਲਈ ਉਹਨਾਂ ਦਾ ਹੀ ਆਉਣਾ ਸਫਲ ਹੋਇਆ।

ਜੋ ਸੰਸਾਰ ਤੇ ਆਇਆ ਉਸਨੇ ਇੱਕ ਦਿਨ ਚੱਲਣਾ ਹੈ। ਜਿਹੜਾ ਪੰਜ ਭੂਤਕ ਸਰੀਰ ਹੈ ਇੱਕ ਦਿਨ ਰਾਖ ਦੀ ਤੇਰੀ ਹੋਵੇਗਾ। ਪਿੱਛੋਂ ਰਾਤੀ ਸਦੜਾ ਜਦੋਂ ਸਵਾਸਾਂ ਰੂਪੀ ਪੂੰਜੀ ਸਮਾਪਤ ਹੋ ਜਾਏਗੀ ਉਸ ਨੂੰ ਪਿੱਛੋਂ ਰਾਤ ਰਾਤ ਬੀਤ ਜਾਂਦੀ ਹੈ ਨਾ। ਇਹ ਜੀਵਨ ਵੀ ਸਾਡੀ ਰਾਤਰੀ ਰਾਤਰੀ ਦਾ ਜੀਵਨ ਹੈ। ਹਜ਼ੂਰ ਕਹਿੰਦੇ ਹਨ ਜਦੋਂ ਵੀ ਕਾਲ ਰੂਪੀ ਸੂਰਜ ਚੜੇਗਾ ਇਹ ਪੰਜ ਭੂਤਕ ਸਰੀਰ ਤਿਆਗਣਾ ਪਵੇਗਾ, ਪਰ ਗੱਲ ਉਹਨਾਂ ਦੀ ਬਣੇਗੀ ਜੋ ਨਾਮ ਖਸਮ ਕਾਲੇ ਪਿੱਛੋਂ ਰਾਤੀ ਸਦੜਾ। ਅਖੀਰ ਤੇ ਤਾਂ ਭਾਈ ਅਕਾਲ ਪੁਰਖ ਦਾ ਸੱਦਾ ਆਉਣਾ ਹੈ ਤੇ ਫਿਰ ਇਹ ਫੁਰਮਾਨ ਕਦੇ ਮੁੜ ਨਹੀਂ ਸਕਦਾ, ਸਰੀਰ ਛੱਡਣਾ ਪਵੇਗਾ। ਪਰ ਆਉਣਾ ਉਹਨਾਂ ਦਾ ਸਫਲ ਹੋਵੇਗਾ ਜੋ ਨਾਮ ਖਸਮ ਕਾਲੇ। ਖੇਮੇ ਛਤਰ ਸਰਾਏ ਚ ਦਿਸਨ ਰਥ ਪੀੜੇ ਤੇ ਸੰਸਾਰ ਤੇ ਆਉਣਾ ਤੇ ਸੰਸਾਰ ਤੋਂ ਜਾਣਾ ਧੰਤਾ ਦੇ ਯੋਗ ਉਹਨਾਂ ਦਾ ਹੀ ਹੋਵੇਗਾ ਜਿੰਨੀ ਤੇਰਾ ਨਾਮ ਧਿਆਇਆ, ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਆਓ ਭਾਈ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਵੀ ਇਹ ਅਰਦਾਸ ਕਰਨੀ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰੋ ਤੇ ਫਿਰ ਇਹ ਅਰਦਾਸ ਕਰੋ, ਹੇ ਨਿਰੰਕਾਰ ਅਸੀਂ ਕੁੜਿਆਰ ਹਾਂ, ਤੇਰੀ ਕੀਤੀ ਨੂੰ ਨਹੀਂ ਜਾਣਦੇ, ਅਸੀਂ ਅਕਿਰਤ ਖਣ ਹਾਂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਗੁਨਾਹਗਾਰ ਲੂਣ ਹਰਾਮੀ ਪਾਹਨ ਨਾਵ ਨਾ ਪਾਰ ਗਰਾਮੀ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਕਿਉਂਕਿ ਆਪ ਦਾ ਇਹ ਬਚਨ ਹੈ।

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਹਰੀ ਦੇ ਸਿਮਰਨ ਤੋਂ ਬਿਨਾ ਜਿਤਨੇ ਵੀ ਤੇਰੇ ਹੋਰ ਕਰਮ ਹਨ ਉਹ ਕਿਸੇ ਕੰਮ ਨਹੀਂ। ਅਵਰ ਕਰਤੂਤ ਸਗਲੀ ਜਮ ਡਾਣੇ, ਨਾਮ ਤੋਂ ਬਿਨਾ ਹੋਰ ਜਿਤਨੇ ਵੀ ਤੇਰੇ ਕੰਮ ਹਨ ਇਹ ਕਿਸੇ ਕੰਮ ਨਹੀਂ ਆਉਣੇ। ਇਸ ਲਈ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ

ਹੋਰ ਜਿਤਨੀਆਂ ਵੀ ਤੇਰੀਆਂ ਕਰਨੀਆਂ ਹਨ ਉਹ ਕਿਸੇ ਕੰਮ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਬੜੀ ਸੁੰਦਰ ਰਮਣੀਕ ਥਾਂ ਤੇ ਸਮੁੰਦਰ ਦੇ ਕਿਨਾਰੇ ਆਪ ਜੁੜੇ ਬੈਠੇ ਹਨ।

ਸਰੀਰ ਨੂੰ ਸੁੰਘਿਆ ਤੇ ਵਾਪਸ ਚਲਾ ਗਿਆ। ਕਿਉਂਕਿ ਕਈ ਦਿਨਾਂ ਤੋਂ ਭੁੱਖਾ ਸੀ ਬੁਗਿਆਰ, ਫਿਰ ਆਇਆ ਹੱਥ ਸੁੰਘੇ, ਮਸਤਕ ਸੁੰਘਿਆ, ਪੈਰ ਸੁੰਘੇ ਤੇ ਫਿਰ ਵਾਪਸ ਤੁਰ ਗਿਆ।

ਤੇ ਬ੍ਰਾਹਮਣਾਂ ਨੂੰ ਭੋਜਨ ਛਕਾ ਰਹੇ। ਬੜੇ ਪਦਾਰਥ ਬਣਾਏ ਹੋਏ ਹਨ, ਧੰਨ ਗੁਰੂ ਨਾਨਕ ਪਾਤਸ਼ਾਹ ਪੁੱਛਣ ਲੱਗੇ ਦੁਨੀ ਚੰਦ ਅੱਜ ਆ ਬ੍ਰਹਮ ਭੋਜ ਕੈਸਾ ਕਰ ਰਹੇ ਹੋ, ਕੋਈ ਖਾਸ ਦਿਨ ਹੈ? ਤਾਂ ਦੁਨੀ ਚੰਦ ਨੇ ਆਖਿਆ, ਮਹਾਰਾਜ ਅੱਜ ਮੇਰੇ ਪਿਤਾ ਦਾ ਸ਼ਰਾਧ ਹੈ ਤੇ 100 ਬ੍ਰਾਹਮਣ ਨੂੰ ਸੱਦ ਕੇ ਭੋਜਨ ਛਕਾਇਆ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਈ ਤੇਰੇ ਪਿੱਤਰ ਰੱਜ ਗਏ ਹਨ। ਆਖਿਆ ਜੀ, ਬ੍ਰਾਹਮਣ ਤਾਂ ਇਵੇਂ ਕਹਿ ਰਹੇ ਸੀ, ਉਹ ਤਾਂ ਕਹਿੰਦੇ ਤੁਰ ਗਏ ਹਨ, ਬਈ ਦੁਨੀ ਚੰਦ ਤੇਰੇ ਪਿੱਤਰ ਬੜੇ ਖੁਸ਼ ਹਨ, ਬੜੇ ਸੁਖੀ ਹਨ, ਸਵਰਗ ਵਿਚ ਬੈਠੇ ਆਨੰਦ ਮਾਣ ਰਹੇ ਹਨ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਦੁਨੀ ਚੰਦ ਤੇਰਾ ਪਿਤਾ ਤਾਂ 3 ਦਿਨ ਤੋਂ ਭੁੱਖਾ ਹੈ, 3 ਦਿਨ ਤੋਂ ਉਸਨੂੰ ਕੋਈ ਖੁਰਾਕ ਨਹੀਂ ਮਿਲੀ, ਉਹ ਸ਼ੇਰ ਦੀ ਜੂਨੀ ਵਿਚ ਹੈ। ਮਹਾਰਾਜ, ਮੇਰਾ ਪਿਤਾ ਬੜਾ ਧਰਮਾਤਮਾ ਸੀ, ਪੁੰਨ ਦਾਨ ਕਰਨ ਵਾਲਾ ਸੀ, ਤੇ ਸ਼ੇਰ ਦੀ ਜੂਨੀ ਵਿਚ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਇਸ ਦਾ ਜਵਾਬ ਤੈਨੂੰ ਤੇਰਾ ਪਿਤਾ ਹੀ ਦੇਵੇਗਾ, ਤੂੰ ਡਰੀ ਨਾ, ਇਸ ਦਸ਼ਾ ਵੱਲ ਚਲਾ ਜਾ, ਇਤਨੀ ਦੂਰ ਜਾਏਗਾ ਤੇ ਸ਼ੇਰ ਬੈਠਾ ਹੋਵੇਗਾ, ਡਰੀ ਨਾ, ਇਹ ਭੋਜਨ ਉਸ ਦੇ ਅੱਗੇ ਰੱਖ ਦੇ, ਉਹ ਛਕ ਲੇਗਾ ਤੇ ਫਿਰ ਉਹਦੇ ਵਿੱਚ ਸਮਰੱਥਾ ਆ ਜਾਏਗੀ ਤੈਨੂੰ ਦੱਸਣ ਦੀ। ਸ਼ੇਖ ਦੁਨੀ ਚੰਦ ਜਿਵੇਂ ਸਾਹਿਬ ਜੀ ਨੇ ਦੱਸਿਆ ਸੀ, ਜਾ ਕੇ ਕੀਤਾ, ਜੰਗਲ ਬੀਆਬਾਨ ਵਿੱਚ ਚਲਾ ਗਿਆ, ਅੱਗੇ ਸੱਚਮੁੱਚ ਇੱਕ ਸ਼ੇਰ ਬੈਠਾ ਹੈ, ਜਾਂ ਭੋਜਨ ਅੱਗੇ ਜਾ ਕੇ ਰੱਖਿਆ, ਕਿਉਂਕਿ ਦੁਨੀ ਚੰਦ ਗੁਰੂ ਨਾਨਕ ਦੇ ਦਰਸ਼ਨ ਕਰਕੇ ਗਿਆ ਸੀ, ਸ਼ੇਰ ਨੇ ਦੁਨੀ ਚੰਦ ਦੇ ਦਰਸ਼ਨ ਕੀਤੇ, ਮਨ ਨਿਰਮਲ ਹੋ ਗਿਆ, ਭੋਜਨ ਛਕਿਆ ਤੇ ਬੋਲਣ ਦੀ ਸਮਰੱਥਾ ਆ ਗਈ। ਆਖਿਆ, ਦੁਨੀ ਚੰਦ ਸੱਚਮੁੱਚ ਮੈਂ ਸੰਸਾਰ ਵਿੱਚ ਆ ਕੇ ਯਤਨ ਕੀਤਾ ਚੰਗੇ ਕਰਮ ਕਰਨ ਦਾ, ਪਰ ਮੈਨੂੰ ਪੂਰਨ ਗੁਰੂ ਨਹੀਂ ਮਿਲਿਆ, ਜਿਸ ਕਰਕੇ ਮੇਰੇ ਜਪਾਂ ਤਪਾਂ ਨੂੰ ਭਾਗ ਨਹੀਂ ਲੱਗ ਸਕਿਆ, ਮਨ ਇਕਾਗਰ ਨਹੀਂ ਹੋ ਸਕਿਆ, ਕਿਉਂਕਿ ਬਿਨਾਂ ਗੁਰੂ ਤੋਂ ਇਹ ਦਰਗਾਹ ਦਾ ਬੂਹਾ ਕੋਈ ਹੋਰ ਨਹੀਂ ਖੋਲ ਸਕਦਾ। ਅੰਤ ਸਮਾਂ ਜਦੋਂ ਆਇਆ ਤਾਂ ਕਿਤੇ ਗੁਆਢ ਮਾਸ ਰਿੰਨਿਆ ਜਾ ਰਿਹਾ ਸੀ, ਉਹ ਵਾਸ਼ਨਾ ਮੈਨੂੰ ਪਈ ਤੇ ਮੇਰਾ ਜੀ ਕੀਤਾ, ਬਈ ਮੈਂ ਜੇ ਕਿਤੇ ਇਹ ਮਾਸ ਬਣਿਆ ਹੋਇਆ ਮਿਲ ਜਾਂਦਾ ਤਾਂ ਛਕ ਰਹੇਗਾ। ਇਤਨੇ ਨੂੰ ਸਵਾਸ ਪੂਰੇ ਹੋ ਗਏ ਤੇ ਅਕਾਲ ਪੁਰਖ ਨੇ, ਈਸ਼ਵਰ ਨੇ ਮੈਨੂੰ ਸ਼ੇਰ ਦੀ ਜੂਨੀ ਦੇ ਦਿੱਤੀ, ਜਿਸ ਕਰਕੇ ਮੈਂ ਮਾਸ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਅੱਜ ਮੇਰਾ ਉਧਾਰ ਹੋਇਆ ਹੈ। ਆਪ ਨਿਰੰਕਾਰ ਤੇਰੇ ਘਰ ਚੱਲ ਕੇ ਆ ਗਏ ਹਨ ਦੁਨੀ ਚੰਦ, ਤੂੰ ਉਹਨਾਂ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕਰਕੇ ਵੈਕੁੰਠ ਨੂੰ ਜਾ ਰਹੇ ਹਾਂ, ਜਾ ਉਹਨਾਂ ਦੇ ਚਰਨ ਫੜ, ਉਹਨਾਂ ਕੋਲੋਂ ਸੁਮਤੀ ਲੈ, ਉਹਨਾਂ ਦੀ ਸੇਵਾ ਕਰ, ਤੇਰਾ ਮਨੁੱਛਾ ਜਨਮ ਸਫਲ ਹੋਵੇਗਾ, ਕਿਉਂਕਿ ਗੋਬ

ਜਿਵੇਂ ਆਪ ਜੀ ਨੇ ਬਚਨ ਕੀਤੇ ਸੀ ਉਹ ਸੱਤ ਹਨ। ਆਪ ਨੇ ਬੜੀ ਕਿਰਪਾ ਕੀਤੀ, ਮੇਰੇ ਪਿਤਾ ਦਾ ਉਧਾਰ ਹੋਇਆ, ਹੁਣ ਮੇਰਾ ਵੀ ਉਧਾਰ ਕਰ ਦੇ। ਆ ਵੇਖੋ ਨਾ, ਕੋਈ ਧਨ ਦੌਲਤ ਦੀ ਕਮੀ ਨਹੀਂ। ਜਦੋਂ ਇੱਕ ਲੱਖ ਮੋਹਰਾਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਮੈਂ ਇੱਕ ਧੁਜਾ ਆਪਣੀ ਕੋਠੀ ਦੇ ਅੱਗੇ ਲਾ ਦਿੰਦਾ ਹਾਂ ਤੇ 12

ਤੂੰ ਸੁਖ ਪ੍ਰਜਾ ਦੀ ਸੇਵਾ ਕਰਕੇ ਭੁੱਖੇ ਨੂੰ ਭੋਜਨ ਦੇਣਾ, ਲੋੜ ਅਨੁਸਾਰ ਕੱਪੜਾ ਲੀੜਾ ਗਰੀਬਾਂ ਨੂੰ ਦੇਣਾ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਜੇ ਇਹ ਸਾਰਾ ਧਨ ਤੂੰ ਨਾਲ ਲਿਜਾਣਾ ਚਾਹੁੰਦਾ ਹੈ ਨਾ, ਤਾਂ ਸੰਸਾਰ ਵਿੱਚ ਜਿਤਨੇ ਵੀ ਗਰੀਬ ਗੁਰਬਾ ਹੈ ਸਭ

ਇਹ ਦਰਗਾਹ ਵਿੱਚ ਦੇ ਦੇਵੀ ਕਦੇ ਕੋਈ ਨਾਲ ਕੋਈ ਵਸਤੂ ਗਈ ਹੈ? ਆ ਜਿਹੜਾ ਆਪਣਾ ਸਰੀਰ ਹੈ ਇਹ ਸਰੀਰ ਨਾਸ਼ਵੰਤ

ਤਾਂ ਸੇਖ ਦੁਨੀ ਚੰਦ ਤੇ ਉਸਦੀ ਘਰ ਵਾਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆ ਕੇ ਨਮਸਕਾਰ ਕੀਤੀ। ਗਰੀਬ ਨਿਵਾਜ ਇਹ ਕਿਵੇਂ ਮਾਨ ਜਾਏਗੀ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜੋ ਕੁਝ ਵੀ ਦ੍ਰਿਸ਼ਟ ਮਾਨ ਹੈ, ਜੋ ਕੁਝ ਸਾਡੀਆਂ ਅੱਖਾਂ ਵੇਖ ਸਕਦੀਆਂ ਹਨ, ਇਹ ਸਭ ਨਾਸ਼ਵੰਤ ਹੈ। ਦੁਨੀ ਚੰਦ ਸੇਵਾ ਔਰ ਸਿਮਰਨ ਨਾਲ ਜਾਏਗਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸ਼ਨ ਪਾਈਏ। ਉਹ ਦਰਗਾਹ ਵਿੱਚ ਵੀ ਉਹਨਾਂ ਨੂੰ ਵੀ ਥਾਂ ਮਿਲਦੀ ਹੈ ਜੋ ਸੰਸਾਰ ਤੇ ਆ ਕੇ ਸੇਵਾ ਔਰ ਸਿਮਰਨ ਕਰਦੇ ਹਨ, ਕਿਉਂਕਿ ਗੋਬਿੰਦ

ਤੈਂ ਰਾਤ ਦਿਨ ਕਰ ਪਿਆ ਮਜ਼ੂਰੀਆਂ, ਜਿਤਨੀਆਂ ਮਰਜ਼ੀ ਹਨ ਤੂੰ ਜ਼ਿੰਮੇਵਾਰੀ ਦੀਆਂ ਪੰਡਾਂ ਆਪਣੇ ਸਿਰ ਤੇ ਰੱਖ ਲੈ। ਅੰਤ ਵੇਲੇ ਤੇਰੀ ਕਿਸੇ ਨੇ ਸ਼ਹਿਰ

ਦੋਹਾਂ ਸੰਗ ਤੋਸ਼ਾ ਜੈ ਪੈਂਦੇ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਬਿਨਾਂ ਸਿਮਰਨ ਤੋਂ ਜਿਤਨੇ ਵੀ ਤੇਰੇ ਕੰਮ ਹਨ ਉਹ ਕਿਸੇ ਕੰਮ ਨਹੀਂ ਆਉਣੇ ਭਾਈ ਸਿਮਰਨ ਕਰ ਸੇਵਾ ਕਰ ਪਰਉਪਕਾਰ ਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਰਾਜ ਔਰ ਜੋਗ ਬਖਸ਼ਿਆ ਆਖਿਆ ਤੂੰ ਚੰਗਾ ਗ੍ਰਸਤੀ ਵੀ ਹੋਵੇ ਚੰਗਾ ਧਨੀ ਵੀ ਹੋਵੇ ਪਰ ਮਾਇਆ ਵਿੱਚ ਰਹਿੰਦਿਆਂ ਹੋਇਆ ਮਾਇਆ ਤੋਂ ਉਦਾਸ ਰਵੇ ਮਾਇਆ ਤੋਂ ਨਿਰਲੇਪ ਰਵੇ ਤਾਂ ਤੇਰਾ ਸੰਸਾਰ ਤੇ ਆਉਣਾ ਸਫਲ ਹੈ ਜੇ ਤੂੰ ਮਾਇਆ ਤੂੰ ਨਿਰਲੇਪ ਹੈ ਗ੍ਰਸਤ ਵਿੱਚ ਰਹਿੰਦਿਆਂ ਸੇਵਾ ਸਿਮਰਨ ਪਰਉਪਕਾਰ ਅੰਮ੍ਰਿਤ ਵੇਲੇ ਜਾਗ ਕੇ ਮਾਲਕ ਦਾ ਜਸ ਕਰ ਰਿਹਾ

ਦਿਸੈ ਕੁਦਰਤ ਸੁਣੀਐ ਕੁਦਰਤ ਪਾ ਸੁਖ ਸਾਰ ਕੁਦਰਤ ਪਾਤਾਲੀ ਆਤਾ ਸੀ ਕੁਦਰਤ ਸਰਬ ਆਬਾਰ ਕੁਦਰਤ ਵੇਦ

ਇੱਥੇ ਹੋਰ ਕੋਈ ਨਹੀਂ ਆ ਸਕਦਾ। ਮਹਿਲ ਵੀ ਐਸੇ ਜਿਹੋ ਜਿਹਾ ਚਿੱਤ ਕਰੋ ਵੈਸਾ ਮਹਿਲ ਉਸਰ ਜਾਂਦਾ। ਫੁੱਲ ਵੀ ਲੱਗੇ ਨੇ, ਫੁਹਾਰੇ ਵੀ ਨੇ, ਫੁੱਲ ਤੋੜ ਲਓ ਉਹਦੀ ਜਗ੍ਹਾ ਦੂਸਰਾ ਫੁੱਲ ਆ ਜਾਏਗਾ, ਕਿਉਂਕਿ ਇੱਥੇ ਮੌਤ ਨਹੀਂ। ਇਸ ਸ਼ਹਿਰ ਬਾਰੇ ਭਗਤ ਰਵਿਦਾਸ ਜੀ ਆਪਾਂ ਨੂੰ ਕੁਝ ਗਿਆਨ ਕਰਵਾਉਂਦੇ ਨੇ ਕਿ ਇਹ ਸ਼ਹਿਰ ਕੈਸਾ

ਕਹਿੰਦੇ ਨੇ ਮੈਨੂੰ ਤੇ ਇਹ ਵਤਨ ਮਿਲ ਗਿਆ, ਇਹਦੇ ਵਿਚ ਜਗ੍ਹਾ ਮਿਲ ਗਈ, ਇਸ ਸ਼ਹਿਰ ਦੇ ਵਿਚ ਹਮੇਸ਼ਾ ਹੀ ਖੈਰ ਹੈ, ਕੋਈ ਦੁੱਖ ਤਕਲੀਫ਼ ਨਹੀਂ।

ਅਸੀਂ ਦਾਖਲ ਹੋਏ ਹਾਂ। ਤੁਰਦੇ ਤੁਰਦੇ ਇੱਕ ਮਹਿਲ ਦੇ ਅੱਗੇ ਜਾ ਕੇ ਖਲੋ ਗਏ ਹਾਂ ਜਿਹਦੇ ਦਰਵਾਜ਼ੇ ਬੰਦ ਨੇ। ਮਾਨੋ ਹੀਰੇ ਜਵਾਹਰਾਤਾਂ ਨਾਲੋਂ ਵੀ ਸੂਖਸ਼ਮ ਸ਼ੈ ਦਾ ਇਹ ਮਹਿਲ ਬਣਿਆ। ਇਸ ਮਹਿਲ ਦੀਆਂ ਕੰਧਾਂ ਇੰਨੀਆਂ ਪਾਰਦਰਸ਼ਕ ਨੇ, ਮਹਿਲ ਦੇ ਅੰਦਰ ਦੀ ਰੌਸ਼ਨੀ ਕੰਧਾਂ ਦੇ ਵਿੱਚੋਂ ਬਾਹਰ ਆ ਕੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਬੈਠੇ ਜੀਵਾਂ ਨੂੰ ਜੀਵਨ ਦਾਨ ਦੇ ਰਹੀ ਹੈ। ਪਰ ਦਰਵਾਜ਼ਾ ਬੰਦ ਹੈ। ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਹਾਂ। ਤੇਜਸਵੀ ਪੁਰਸ਼ ਨੇ ਹੱਥ ਜੋੜੇ ਨੇ, ਅਸਾਂ ਵੀ ਜੋੜੇ, ਤੇ ਦਰਸ਼ਨਾਂ ਵਾਸਤੇ ਇਉਂ ਅਰਦਾਸ

ਪੁੱਛੇ ਪੁੱਛਿਆ ਕਿ ਤੁਸੀਂ ਅਵਤਾਰ ਕਿਉਂ ਲਿਆ ਤਾਂ ਕਿਹਾ ਮੈਂ ਅਵਤਾਰ ਜ਼ਰੂਰ ਲਿਆ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਲਿਆ ਸੰਤਾਂ ਦੀ ਰੱਖਿਆ ਕਰਨ ਵਾਸਤੇ ਲਿਆ ਮੈਂ ਪਰਮੇਸ਼ਵਰ ਨਹੀਂ ਮੈਂ ਤੇ ਪਰਮੇਸ਼ਵਰ ਦਾ ਦਾਸ ਹਾਂ ਉਹਨੇ ਜੋ ਖੇਡ ਬਣਾਈ ਉਹਦੀ ਖੇਡ ਦੇਖਣ ਆਇਆ।

पल पावना पल पावना।

ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧਸੰਗਤ ਜੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਨ ਉਹ ਅੱਜ ਅਮਾਵਸ ਦਾ ਦਿਵਸ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਹੈ ਅਮਾਵਸ। ਹਮੇਸ਼ਾ ਹਰ ਕੋਈ ਉਡੀਕਦਾ ਰਹਿੰਦਾ ਵੀ ਕਿਸ ਵੇਲੇ ਆਵੇ। ਜਿਸ ਵੇਲੇ ਦੇਵਤਿਆਂ ਤੇ ਦੈਤਾਂ ਨੇ ਸਮੁੰਦਰ ਰਿੜਕਣਾ ਸੀ, ਉਸ ਵੇਲੇ ਵੀ ਉਹਨਾਂ ਦੀ ਖਾਹਸ਼ ਸੀ ਸੋਮਾਵਤੀ ਮੱਸਿਆ ਆਵੇ, ਅਸੀਂ ਉਸ ਦੇ ਵਿੱਚ ਸਮੁੰਦਰ ਨੂੰ ਰਿੜਕਣਾ ਸ਼ੁਰੂ ਕਰ ਲਈਏ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕਰਕੇ

ਗਿਆ। ਗਣੇਸ਼ ਦੀ ਸ਼ਿਵ ਜੀ ਦੇ ਪੁੱਤਰ ਦੀ ਪੂਜਾ ਦੇਵਤਿਆਂ ਤੋਂ ਸਾਰਿਆਂ ਚੋਂ ਪਹਿਲਾਂ ਸ਼ੁਰੂ ਹੋ ਗਈ। ਕੋਈ ਕਾਰਜ ਹੋਵੇ, ਗਣੇਸ਼ ਦੀ ਪੂਜਾ ਉਸ ਦੇ ਵਿੱਚ ਮੰਨੀ ਗਈ। ਭਾਗਾਂ ਵਜੋਂ ਨੌਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। ਤਰਨ ਤਾਰਨ ਦੇ ਵਿੱਚ ਇਸ਼ਨਾਨ ਕਰਨਾ ਸੀ, ਕੋਹੜੀਆਂ ਦੀ ਕੋਹੜ ਦੂਰ ਕਰਨ ਦੇ ਵਾਸਤੇ। ਜਿਉਂ ਜਿਉਂ ਉਡੀਕ ਕੀਤੀ, ਮੱਸਿਆ ਆਵੇ ਤੇ ਉਸ ਦਿਨ ਦੇ ਉੱਤੇ ਇਸ਼ਨਾਨ ਹੋਵੇ। ਜਿਸ ਵੇਲੇ ਮੱਸਿਆ ਆਈ, ਇਸ਼ਨਾਨ ਕੀਤਾ, ਕੋਹੜੀਆਂ ਦੀ ਕੋਹੜ ਦੂਰ ਹੋ ਗਏ। ਉਹ ਵੀ ਦਿਨ ਮੱਸਿਆ ਦੇ ਸਨ, ਪਰ ਜਿਸ ਦਿਨ ਬਾਬਾ ਜੀ ਦਰਗਾਹ ਗਏ ਉਸ ਦਿਨ ਵੀ ਮੱਸਿਆ ਸੀ। ਬਾਕੀ ਦੇ ਦਿਨ ਤਾਂ ਉਡੀਕ ਦੇ ਸ਼ਾਮ ਵੀ ਉਹ ਦਿਨ ਆਉਣ ਭਾਗਾਂ ਵਾਲੇ, ਪਰ ਉਹ ਮੱਸਿਆ ਅਜਿਹੀ ਆਈ, ਉਸ ਦੇ ਵਿੱਚ ਕਲਯੁਗ ਵੀ ਕਾਲਾ, ਭਾਗਾਂ ਵਾਲੇ ਉਹ ਰਾਤ ਵੀ ਕਾਲੀ। ਮਨ ਜਿਹੜੇ ਸਨ ਉਸ ਵੇਲੇ ਜਿੰਨੇ ਬੁੱਝ ਗਏ, ਉਹ ਵੀ ਕਾਲੇ ਹੋ ਗਏ। ਉਸ ਵੇਲੇ ਦਾ ਹਾਲ ਜਿਹੜਾ ਸੀ ਕੀ ਸੀ, ਵੀ ਮੱਸਿਆ ਨਾ ਆਉਂਦੀ ਤਾਂ ਚੰਗੀ ਸੀ। ਅਜਿਹੀ ਮੱਸਿਆ, ਜਿਸ ਮੱਸਿਆ ਵਾਲੇ ਦਿਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਮੁੱਖ ਜਿਹੜਾ ਸੀ ਉਹ ਛੁਪਾ ਲਿਆ। ਸੰਗਤਾਂ ਬੈਠੀਆਂ ਉਡੀਕਦੀਆਂ, ਬਾਬਾ ਜੀ ਦੇਹਰਾਦੂਨ ਤੋਂ ਆਏ ਆ, ਕੋਈ ਨਾ ਕੋਈ ਵਚਨ ਸੁਣਾਂਗੇ, ਦਰਸ਼ਨ ਕਰਾਂਗੇ। ਪਰ ਉਹ ਜਿਹੜੀ ਮੱਸਿਆ ਸੀ, ਉਹ ਮੱਸਿਆ ਵਾਲੀ ਰਾਤ ਸੱਚਮੁੱਚੀ ਮੱਸਿਆ ਹੋ ਗਈ, ਕਾਲੀ ਹੋ ਗਈ। ਜਿਸ ਵੇਲੇ ਵੇਖਿਆ ਤੇ ਉਸ ਵੇਲੇ ਭਾਗਾਂ ਵਜੋਂ ਸਾਰੇ ਸੋਚਦੇ ਸਨ ਵੀ ਕਲਯੁੱਗ ਦੇ ਵਿੱਚ ਦੇਹਾਂ ਜਿਹੜੀਆਂ, ਇਹਨਾਂ ਨੂੰ ਮੱਸਿਆ ਦੀ ਲੋੜ ਨਹੀਂ। ਮਹਾਂਪੁਰਸ਼ਾਂ ਦਾ ਜਾਣਾ, ਮਹਾਂਪੁਰਸ਼ਾਂ ਦਾ ਆਉਣਾ, ਇਹ ਤਾਂ ਹਮੇਸ਼ਾ ਬਖਸ਼ਿਸ਼ ਦੇ ਦਿਨ ਹੁੰਦੇ ਆ, ਅਮਾਵਸ ਬਖਸ਼ਿਸ਼ ਵਾਲੀ ਸੀ। ਪਰ ਇਸ ਬਖਸ਼ਿਸ਼ ਦੇ ਦਿਨ, ਇਸ ਅਮਾਵਸ ਦੇ ਦਿਨ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਪਾਣੀ ਤ੍ਰਿਪ ਤ੍ਰਿਪ ਚੋਂਦਾ ਸੀ। ਕਿਸੇ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਨਾਲ ਗੱਲ ਕਰਾਂ, ਮੈਂ ਕਿਸੇ ਨੂੰ ਇਹ ਆਖਾਂ ਵੀ ਮੱਸਿਆ ਭਾਗ ਵਾਲੀ ਹੈ। ਹਰ ਇੱਕ ਦਾ ਮਨ ਉਸ ਵੇਲੇ ਵੈਰਾਗ ਦੀ ਵੀ ਸੀ। ਜਿਸ ਵੇਲੇ ਪੁੱਛਿਆ ਰਤਨ ਸਿੰਘ ਨੂੰ, ਅੱਜ ਦਿਨ ਕੀ ਹੈ? ਕਹਿਣ ਲੱਗਿਆ, ਮੰਦ ਭਾਗਾ ਦਿਨ ਹੈ। ਦੁਨੀਆ ਪਾਣੀ ਮੱਸਿਆ ਉਹ ਹੈ ਜਿਸ ਮੱਸਿਆ ਵਾਲੀ ਰਾਤ ਦੇ ਵਿੱਚ ਕੋੜੀਆਂ ਦੇ ਕੋੜ ਦੂਰ ਹੋਏ। ਭਾਗਾਂ ਵਾਲਿਓ, ਉਸ ਦਿਨ ਸਾਡੇ ਕੋਲੋਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੇ ਦੀਦਾਰ ਮੁੱਕ ਗਏ। ਮਹੀਨੇ ਦਾ ਅੰਤ ਹੁੰਦਾ, ਤਾਰਿਆਂ ਦੇ ਹਿਸਾਬ ਦੇ ਨਾਲ ਮੰਨਿਆ ਜਾਂਦਾ ਵੀ ਮੱਸਿਆ ਦੇ ਮਹੀਨੇ ਦਾ ਅਖੀਰ ਆ ਗਿਆ। ਪਰ ਇਸ ਵੇਲੇ ਬਾਬਾ ਜੀ ਗਏ, ਉਸ ਵੇਲੇ ਸਮਝਿਆ ਵੀ ਸਾਡੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਅੱਜ ਨਜ਼ਰ ਨਹੀਂ ਆਉਂਦਾ, ਅੱਜ ਉਹਨਾਂ ਦੇ ਦੀਦਾਰ ਜਿਹੜੇ ਉਹਨਾਂ ਦਾ ਅਖੀਰ ਆ ਗਿਆ। ਕਿਸੇ ਦਾ ਮਨ ਨਹੀਂ ਸੀ ਕਰਦਾ ਵੀ ਮੈਂ ਮੱਸਿਆ ਨੂੰ ਯਾਦ ਕਰਾਂ। ਉਹੀ ਮੱਸਿਆ ਆਈ, ਉਹਦੇ ਵਿੱਚ 14 ਰਤਨ ਕੱਢੇ ਗਏ। ਉਹੀ ਮੱਸਿਆ ਆਈ, ਕੁਸ਼ਤੀਆਂ ਦੇ ਕੁਸ਼ਟ ਦੂਰ ਹੋ ਗਏ। ਪਰ ਇਸ ਵੇਲੇ ਬਾਬਾ ਜੀ ਦੇ ਸਮੇਂ ਇਹ ਮੱਸਿਆ ਆਈ ਭਾਦਰੋਂ ਦੀ, ਉਸ ਵੇਲੇ ਦੀਦਾਰ ਛੁੱਪ ਗਏ। ਉਸ ਵੇਲੇ ਭਾਗਾਂ ਵਾਲਿਓ, ਮੁੱਖੜਾ ਤਾਂ ਉਸੇ ਤਰ੍ਹਾਂ ਸੀ, ਦਰਸ਼ਨ ਹੁੰਦੇ ਸਨ, ਪਰ ਉਹ ਜਿਹੜੇ ਵਚਨ ਕੰਨਾਂ ਦੇ ਵਿੱਚ ਪੈਂਦੇ ਸਨ, ਮਧੁਰ ਵਚਨ ਮਿੱਠੇ ਮਿੱਠੇ, ਉਹ ਮੁੱਕ ਗਏ। ਸਾਰਿਆਂ ਦਾ ਜੀ ਕਰਦਾ ਸੀ ਵੀ ਅੱਜ ਬਾਬਾ ਜੀ ਦੇ ਦੀਦਾਰ ਵੀ ਹੋ ਰਹੇ ਹੈ।

ਭਾਗ ਵੀ ਬੇਸ਼ੱਕ ਕਿਸੇ ਦੀ ਬਣਦੇ ਹੋਣ ਭਾਵਨਾ ਵਾਲਿਆਂ ਦੇ, ਪਰ ਜੀ ਨਹੀਂ ਕਰਦਾ ਅੱਜ ਇਸ ਧਰਤੀ ਦੇ ਉੱਤੇ ਬੈਠ ਕੇ ਕੋਈ ਖੁਸ਼ੀ ਦੀ ਗੱਲ ਕਰੀਏ, ਕੋਈ ਇੱਕ ਦੂਜੇ ਨੂੰ ਇਸ ਗੱਲ ਕਰੀਏ ਵੀ ਨਿਰੰਕਾਰ ਨੇ ਆਹ ਦਿਨ ਜਿਹੜਾ ਬਖਸ਼ਿਆ, ਇਹ ਦਿਨ ਕਿਹੋ ਜਿਹਾ ਦਿਨ ਬਖਸ਼ਿਆ। ਜੀ ਨਹੀਂ ਸੀ ਕਰਦਾ ਵੀ ਇਸ ਦਿਨ ਦੇ ਉੱਤੇ ਕਿਸੇ ਦੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਕਰੀਏ। ਸਾਰੀਆਂ ਗੱਲਾਂ ਮੁੱਕ ਗਈਆਂ, ਜਿੱਧਰ ਵੀ ਵੇਖਣਾ ਹਰ ਇੱਕ ਦਾ ਮੁੱਖ ਜਿਹੜਾ ਸੀ ਮਰਝਾਇਆ ਪਿਆ, ਨਾ ਕੋਈ ਸੇਵਕ ਜਿਹੜਾ ਸੀ ਸਿਰ ਝੁਕੇ, ਨਾ ਸੰਗਤ ਜਿਹੜੀ ਸੀ ਹਰ ਇੱਕ ਦਾ ਜੀ ਕਰੇ ਵੀ ਮੈਂ ਦੀਦਾਰ ਕਰਾਂ, ਮੈਂ ਦਰਸ਼ਨ ਕਰਾਂ। ਨਾਲ ਨਾਲ ਹਰ ਕੋਈ ਇਹ ਆਖੇ ਵੀ ਇੱਕ ਵਾਰੀ ਤਾਂ ਕਹਿ ਵੀ ਮੈਂ ਸੱਚਖੰਡ ਨੂੰ ਚੱਲਿਆ, ਜਾਂਦਿਆਂ ਜਾਂਦਿਆਂ ਇੱਕ ਵਾਰ ਤਾਂ ਕਹਿ ਜਾ ਵੀ ਮੈਂ ਚੱਲਿਆ ਅਤੇ ਤੁਹਾਨੂੰ ਮੈਂ ਬਖਸ਼ਿਸ਼ ਦੇ ਚੱਲਿਆ। ਭਾਗਮ ਵਾਲਿਓ ਬਖਸ਼ਿਸ਼ ਤਾਂ ਬੇਅੰਤ ਦੇ ਕੇ ਗਏ, ਅੱਜ ਵੀ ਉਹੀ ਮੱਸਿਆ ਜਿਸ ਮੱਸਿਆ ਦੀ ਬਖਸ਼ਿਸ਼ ਲੈਣ ਵਾਸਤੇ ਆਪਾਂ ਆਏ ਹਾਂ। ਪਰ ਮਨ ਜਿਸ ਵੇਲੇ ਮੁਰਝਾ ਜਾਂਦਾ ਉਸ ਵੇਲੇ ਜੀ ਨਹੀਂ ਕਰਦਾ ਵੀ ਮੈਂ ਕਿਸੇ ਦੇ ਨਾਲ ਦੁੱਖ ਭੋਲਾਂ। ਭਾਗਮ ਵਾਲਿਓ ਉਹੀ ਅਸਥਾਨ, ਉਹੀ ਪਲਮ ਜਿਸ ਦੇ ਉੱਤੇ ਬਾਬਾ ਜੀ ਬਿਰਾਜਮਾਨ ਸਨ, ਭਾਗਮ ਵਾਲਿਓ ਉਹੀ ਉਸ ਵੇਲੇ ਦੀਪਕ ਜਗਦੇ ਸਨ, ਉਹੀ ਗੈਸ ਜਗਦੇ ਸਨ, ਭਾਗਾਂ ਵਾਲੇ ਉਹੀ ਸਿੱਖ ਸਨ ਤਾਂ। ਪਰ ਉਹਨਾਂ ਦੇ ਮੂੰਹ ਤੇ ਉਹਨਾਂ ਦੀ ਜਿਹੜੀ ਚਿਹਰੇ ਸਨ ਉਹਨਾਂ ਦੀ ਖੁਸ਼ੀ ਨਹੀਂ ਸੀ। ਜੀ ਕਰਦਾ ਸੀ ਉਸ ਸਮੇਂ ਵੀ ਬਾਬਾ ਜੀ ਦੇ ਦਰਸ਼ਨ ਕਰੀਏ, ਸਾਰੀਆਂ ਸੰਗਤਾਂ ਦਾ ਜੀ ਕਰਦਾ ਸੀ। ਪਰ ਰਾਤ ਨੂੰ ਇੰਨਾ ਇਕੱਠ, ਪਤਾ ਨਹੀਂ ਕਿਸ ਨੇ ਸੁਨੇਹੇ ਦਿੱਤੇ, ਕਿਸ ਨੇ ਬਾਬਾ ਜੀ ਦੇ ਬਾਰੇ ਜਾ ਕੇ ਦੱਸਿਆ ਵੀ ਉਹ ਤਾਂ ਸੱਚਖੰਡ ਚਲੇ ਗਏ ਹੈ। ਭਾਗਮ ਵਾਲਿਓ ਕੁਦਰਤ ਵੀ ਰੋਵੇ, ਉਸ ਵੇਲੇ ਹਵਾ ਜਿਹੜੀ ਸੀ ਉਸ ਦੇ ਵਿੱਚ ਵੀ ਸੱਤ ਨਾ ਰਿਹਾ, ਇੰਨੀ ਗਰਮੀ ਪਵੇ ਵੀ ਹਵਾ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਪੁਰਸ਼ ਨੂੰ ਸਪਰਸ਼ ਕਰਾਂ। ਅੰਮ੍ਰਿਤ ਵੇਲੇ ਇਸ ਵੇਲੇ ਦੀਦਾਰ ਹੋਏ, ਭਾਗਮ ਵਾਲਿਓ ਹਰ ਇੱਕ ਦਾ ਜੀ ਸੀ ਵੀ ਆਹ ਜਿਹੜਾ ਸਮਾਂ ਸੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ, ਕੀ ਲੈਣਾ ਸੀ ਇਸ ਮੱਸਿਆ ਦੇ ਕੋਲੋਂ। ਨਿਰੰਕਾਰ ਦੀ ਨੀਤ, ਨਿਰੰਕਾਰ ਦੀ ਰੀਤ, ਨਿਰੰਕਾਰ ਨੂੰ ਜੋ ਪਾਉਂਦਾ ਉਸ ਨੂੰ ਕੌਣ ਰੋਕੇ। ਭਾਗਮ ਵਾਲਿਓ ਜਿੱਧਰ ਵੀ ਵੇਖੋ ਨੇਤਰਾਂ ਦੇ ਵਿੱਚ ਹਿੰਝਾਂ ਹੀ ਹਿੰਝਾਂ, ਨੇਤਰਾਂ ਦੇ ਵਿੱਚ ਆਂਸੂ ਆਂਸੂ। ਕੋਈ ਵੀ ਨੇਤਰ ਅਜਿਹਾ ਨਹੀਂ ਸੀ ਜਿਸ ਨੇਤਰ ਨੂੰ ਵੇਖੀਏ ਵੀ ਕੋਈ ਤਾਂ ਸੁੱਕਾ ਹੋਵੇ। ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਭਾਈ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ ਹਾਟਾ ਹਾਟ ਬਕਾਏ। ਮੂੰਹ ਦੇ ਵਿੱਚੋਂ ਸ਼ਬਦ ਤਾਂ ਨਿਕਲਿਆ ਪਰ ਉਸੇ ਵੇਲੇ ਅੱਖਾਂ ਜਿਹੜੀਆਂ ਸਨ ਉੱਪਰ ਆਈਆਂ, ਨੇਤਰਾਂ ਤੋਂ ਜਲ ਡੁੱਲ ਡੁੱਲ ਕੇ ਪਵੇ। ਕਹਿਣ ਵੀ ਲਿਖਿਆ ਵੀ ਭਗਤਾਂ ਦਾ, ਬਾਣੀ ਵੀ ਭਗਤਾਂ ਦੀ ਹੈ, ਪਰ ਇਸ ਗੱਲ ਨੂੰ ਜਰਨਾ ਇੰਨਾ ਔਖਾ ਹੈ। ਅਸਮਾਨ ਡਿੱਗ ਪਏ, 100 ਵਾਰੀ ਡਿੱਗ ਪਏ ਉਸ ਦੇ ਥੱਲੇ, ਕੋਈ ਵੀ ਸਮਝਦੇ ਆ ਵੀ ਦੁੱਖ ਨਹੀਂ। ਦੁਨੀਆਂ ਤੋਂ ਸਮੇਤ ਜਿਹੜਾ ਉਹ ਡਿੱਗ ਪਵੇ, ਸਾਰੀ ਧਰਤੀ ਜਿਹੜੀ ਹੈ ਉਹ ਗਰਕ ਹੋ ਜੇ, ਸਮਝਦੇ ਆ ਵੀ ਕੋਈ ਵੀ ਦੁੱਖ ਨਹੀਂ। ਪਰ ਮੈਂ ਕੀ ਆਖਾਂ ਅੱਜ, ਕੀ ਇਹ ਮੱਸਿਆ ਭਾਗ ਵਾਲੀ ਹੈ ਜਾਂ ਭਾਗ ਗੁਆ ਕੇ ਗਈ।
ਬਖਸ਼ਿਸ਼ ਦੇਣ ਵਾਲੀ ਹੈ ਜਾਂ ਬਖਸ਼ਿਸ਼ ਲੈ ਕੇ ਚਲੀ ਗਈ, ਸਮਝ ਨਹੀਂ ਆਉਂਦੀ। ਭਾਗਾਂ ਵਾਲਿਓ, ਜਿੱਧਰ ਵੀ ਕੋਈ ਬੈਠਾ ਸੀ, ਹਰ ਇੱਕ ਦਾ ਮਨ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਸਨ, ਬਾਈ ਰੋਹੋ ਨਾ। ਪਰ ਉਹ ਜਿਹੜੀਆਂ ਪਿਆਰ ਦੀਆਂ ਭੁੱਬਾਂ ਸਨ, ਉਹਨਾਂ ਨੂੰ ਕੌਣ ਰੋਕੇ, ਉਹਨਾਂ ਨੂੰ ਕੌਣ ਟੋਕੇ ਵੀ ਤੁਸੀਂ ਨਾ ਰੋਵੋ। ਭਾਗਾਂ ਵਾਲਿਓ, ਹਰ ਇੱਕ ਦਾ ਜੀ ਕਰਦਾ ਸੀ ਵੀ ਹੋਰ ਤਾਂ ਕਿਸੇ ਦੇ ਨਾਲ ਦੁੱਖ ਨਾ ਸੁੱਖ ਦੀ ਗੱਲ ਹੈ, ਚਲੋ ਮਨ ਦੇ ਨਾਲ ਮੰਜ, ਮਨ ਦੇ ਨਾਲ ਝਗੜਾ, ਮਨ ਦੇ ਨਾਲ ਸਤ ਕਰੀਏ। ਗੁਰਮੁਖ ਜਨੋ, ਉਹ ਦਿਨ ਜਿਹੜਾ ਸੀ, ਉਸ ਦਿਨ ਦੇ ਵਿੱਚ ਕਿਸੇ ਦਾ ਮਨ ਜਿਹੜਾ ਸੀ ਧੀਰਜ ਦੇ ਵਿੱਚ ਨਜ਼ਰ ਨਹੀਂ ਸੀ ਆਉਂਦਾ। ਜਿਸ ਵੇਲੇ ਮੱਸਿਆ ਆਈ, ਬੁਰੇ ਸਮੇਂ ਤੋਂ ਬਾਅਦ ਅੱਜ ਉਹ ਮੱਸਿਆ ਯਾਦ ਆਈ। ਅੱਜ ਵੀ ਮੱਸਿਆ, ਉਦਨ ਵੀ ਮੱਸਿਆ ਸੀ, ਜਿਸ ਦਿਨ ਮੇਰਾ ਸਿਰ ਦਾ ਸਾਈਂ, ਜਿਸ ਦਿਨ ਸਾਡਾ ਰਾਕਾ ਜਿਹੜਾ ਸੀ ਸਾਂਝ ਕਰਨ ਤੁਰ ਚੱਲਿਆ, ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ। ਉਹੀ ਮੱਸਿਆ ਯਾਦ ਆਉਂਦੀ ਹੈ, ਉਹੀ ਸਮਾਂ ਯਾਦ ਆਉਂਦਾ ਹੈ, ਉਹੀ ਅੱਖਾਂ ਦੇ ਵਿੱਚ ਰੋਣ ਹੈ, ਉਹੀ ਅੱਖਾਂ ਦੇ ਵਿੱਚ ਪਿਆਰ ਹੈ। ਜਿਸ ਵੇਲੇ ਸਾਹਮਣੇ ਨਜ਼ਰ ਆਉਂਦਾ ਹੈ, ਬਾਬਾ ਜੀ ਦਾ ਆਸਣ ਬਾਰਾਂ ਦਰੀ ਦੇ ਉਰਲੇ ਪਾਸੇ, ਸੱਚਖੰਡ ਦੇ ਅਗਲੇ ਪਾਸੇ, ਜਿਸ ਵੇਲੇ ਦਰਸ਼ਨ ਹੁੰਦੇ ਆ, ਉਹ ਸਮਾਂ ਵੇਖਿਆ ਹੋਇਆ, ਮਨ ਦੇ ਵਿੱਚ ਵਸਿਆ ਹੋਇਆ। ਬਾਬਾ ਜੀ ਦਾ ਆਸਨ, ਭਾਗਾਂ ਵਾਲਿਓ, ਬਰਫ ਚਾਰ ਛਪੇਰੇ, ਬਰਫ ਦੇ ਨਾਲ ਨਾਲ ਭਾਵੇਂ ਠੰਡਕ ਸੀ, ਭਾਵੇਂ ਉਹ ਬਰਫ ਨੂੰ ਨਜ਼ਰ ਕਰੀਏ ਤੇ ਲੋਕ ਵੀ ਆਖਦੇ ਸਨ ਵੀ ਚੰਗੀ ਹੈ, ਪਰ ਮਨ ਇਹ ਕਰਦਾ ਸੀ ਵੀ ਸਰੀਰ ਦੇ ਨਾਲ ਲੱਗਿਆ ਹੋਇਆ ਜਲ ਹੈ, ਧਰਤੀ ਦੇ ਉੱਤੇ ਨਾ ਡਿੱਗੇ, ਮੇਰੇ ਲੱਭਾਂ ਦੇ ਉੱਤੇ ਡਿੱਗੇ, ਮੇਰੇ ਮੂੰਹ ਦੇ ਵਿੱਚ ਹੀ ਇਹ ਜਲ ਪਵੇ ਚੰਗਾ। ਖਬਰੇ ਕਿੰਨੀਆਂ ਕੁ ਕੁੱਟਾਂ ਜਿਹੜੀਆਂ ਸਨ, ਉਹ ਦਾਸ ਨੇ ਵੀ ਉਸ ਵੇਲੇ ਭਰੀਆਂ ਹੋਣਗੀਆਂ। ਬਰਫ ਦਾ ਪਾਣੀ ਭਾਵੇਂ ਕਿੰਨਾ ਹੀ ਠੰਡਾ ਸੀ, ਪਰ ਜਿਸ ਵੇਲੇ ਮੂੰਹ ਨੂੰ ਲੱਗਣਾ, ਉਸ ਵੇਲੇ ਉਹ ਵੀ ਐਂ ਲੱਗਣਾ ਵੀ ਤੱਤਾ ਲੋਹ ਵਰਗਾ। ਪਰ ਕੀਤਾ ਕੀ ਜਾਵੇ, ਮਾਲਕ ਦਾ ਹੁਕਮ ਹੈ, ਮਾਲਕ ਦੀ ਰਜ਼ਾ ਹੈ। ਜੇਕਰ ਨਿਰੰਕਾਰ ਦਾ ਹੁਕਮ ਆਇਆ ਤੇ ਬਾਬਾ ਜੀ ਨੇ ਉਸ ਵੇਲੇ ਕਿਹੜਾ ਕਹਿਣਾ ਸੀ ਵੀ ਮੈਂ ਅਜੇ ਠਹਿਰ ਕੇ ਆਉਣਾ ਹੈ। ਕਲਯੁਗ ਸੀ, ਕਲਯੁਗ ਦੀਆਂ ਵਾਗਾਂ ਭਾਗਾਂ ਵਾਲਿਓ, ਜਿਸ ਵੇਲੇ ਦੇਖਦੇ ਸੀ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ, ਭਾਵੇਂ ਉਸ ਰਥ ਦੇ ਵਿੱਚ ਬੈਠ ਕੇ ਕਲਯੁਗ ਜਿਹੜਾ ਸੀ ਚਾਰ ਛਪੇਰੇ ਉਸ ਅਸਥਾਨ ਦੇ ਟੁਰਿਆ ਫਿਰਦਾ ਸੀ, ਪਰ ਕੀ ਮਜਾਲ ਉਸ ਸਮੇਂ ਦੇ ਵਿੱਚ ਕੋੜ ਦਾ ਇੱਕ ਵੀ ਉਸ ਜਗ੍ਹਾ ਦੇ ਵਿੱਚ ਸਵਾਸ ਕਿਸੇ ਦੇ ਮਨ ਦੇ ਵਿੱਚੋਂ ਨਿਕਲਦਾ ਹੋਵੇ। ਨਾ ਕੋੜ ਸੀ, ਨਾ ਕੋੜ ਦਾ ਪਸਾਰਾ ਸੀ, ਐਂ ਲੱਗਦਾ ਸੀ ਵੀ ਜਿਵੇਂ ਬਾਬਾ ਜੀ ਬੈਠੇ ਆਪਣੇ ਆਸਣ ਦੇ ਉੱਤੇ ਬੈਠੇ, ਦੀਦਾਰ ਦੇ ਰਹੇ ਆ, ਬਖਸ਼ਾਂ ਵੀ ਬਖਸ਼ ਰਹੇ ਆ, ਪਰ ਐਂ ਲੱਗਦਾ ਸੀ ਵੀ ਉਹਨਾਂ ਦੇ ਇਸ਼ਾਰੇ, ਉਹਨਾਂ ਦੀਆਂ ਨਜ਼ਰਾਂ, ਉਹਨਾਂ ਦਾ ਮੁੱਖ ਜਿਹੜਾ ਹੈ, ਖਬਰੇ ਕਿਸੇ ਵੇਲੇ ਖੁੱਲ੍ਹੇ ਅਤੇ ਉਸ ਵੇਲੇ ਹੋਰ ਵੀ ਬਚਨ ਕੰਨਾਂ ਦੇ ਵਿੱਚ ਪੈਣ। ਉਸ ਸਮੇਂ ਨੂੰ ਜਿਸ ਵੇਲੇ ਜਿਸ ਨੇ ਵੇਖਿਆ ਉਸ ਨੂੰ ਯਾਦ ਆਉਂਦਾ ਹੈ, ਐਂ ਲੱਗਦਾ ਵੀ ਜਿਉਂਦੇ ਤਾਂ ਹੈ ਪਰ ਸਵਾਸ ਨਹੀਂ ਨਿਕਲਦਾ। ਮਨ ਦੇ ਵਿੱਚ ਪਿਆਰ ਤਾਂ ਹੈ ਪਰ ਫੋੜ ਕੇ ਕਿਹਨੂੰ ਦੱਸਾਂ, ਅੰਦਰ ਜਿਹੜਾ ਉਹ ਰਿੱਝੀ ਤੁਰਿਆ ਜਾਂਦਾ ਹੈ।
ਅੰਦਰ ਸ਼ਾਂਤ ਨਹੀਂ, ਅੰਦਰ ਆਪਣੀ ਚਾਤੀ ਮਾਰ ਕੇ ਵੇਖਦਾ ਤੇ ਉਸ ਵੇਲੇ ਐਂ ਲੱਗਦਾ ਸੀ ਵੀ ਮੈਂ ਵੀ ਨਾਲ ਹੀ ਟੁਰ ਜਾਵਾਂ। ਏਡੀਆਂ ਬਖਸ਼ਿਸ਼ਾਂ ਦੇਣ ਵਾਲਾ ਕਲਯੁਗ ਦੇ ਵਿੱਚ, ਕਲਯੁਗ ਦੁਰ ਤੇ ਦੂਰ ਕਰਮੇ ਕੋ ਭਾਗਾਂ ਬਲਿਓ, ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ, ਅੱਜ ਦੇ ਦਿਨ ਚਲੇ ਗਏ। ਧਰਤੀ ਉਹੀ ਹੈ ਪਰ ਭਾਗ ਨਜ਼ਰ ਨਹੀਂ ਆਉਂਦਾ। ਪੁਰਸ਼ ਉਹੀ ਸਨ ਪਰ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ। ਭਾਗਾਂ ਵਾਲਿਓ ਉਸ ਸਮੇਂ ਨੂੰ ਜਿਸ ਵੇਲੇ ਯਾਦ ਕਰਦੇ ਹਾਂ, ਜਿੰਨੀ ਕੁ ਉਸ ਵੇਲੇ ਦੀ ਸੰਗਤ ਹੈ ਸਾਰੀ ਸੰਗਤ ਜਿਹੜੀ ਹੈ ਉਹ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਭਾਗਾਂ ਵਾਲਿਓ ਪਰ ਉਸ ਵੇਲੇ ਜਿਹੜਾ ਸੀ ਕੁਦਰਤ, ਜਿਸ ਕੁਦਰਤ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਤੂੰ ਚੱਲਿਆ ਮੈਂ ਵੀ ਤੇਰੇ ਨਾਲ ਜਾਣਾ। ਕਿਸੇ ਵੇਲੇ ਧੁੱਪ ਨੇ ਇਹ ਨਹੀਂ ਸੀ ਕਿਹਾ ਵੀ ਮੈਂ ਥੋੜ੍ਹਾ ਹੀ ਬਦਲ ਕਰਦਿਆਂ। ਉਹਦਾ ਵੀ ਮਨ ਇੰਨਾ ਅਸ਼ਾਂਤ ਸੀ, ਜ਼ਰਾ ਜ਼ਰਾ ਜਿਹੜਾ ਸੀ ਉਹ ਤਪਿਆ ਪਿਆ। ਦਰਖਤਾਂ ਦੀਆਂ ਛਾਵਾਂ ਐਂ ਲੱਗਦੀਆਂ ਸਨ ਜਿਵੇਂ ਖਾਣ ਨੂੰ ਆਉਂਦੀਆਂ ਤੱਤੀਆਂ ਲੋਹਾਂ। ਤੱਤੀਆਂ ਭਾਗਾਂ ਵਾਲਿਓ ਉਸ ਵੇਲੇ ਦੀਆਂ ਹਵਾਵਾਂ, ਚੰਦਰਮਾ ਉਸ ਵੇਲੇ ਜੇਕਰ ਚੜ੍ਹੇ ਤੇ ਉਸ ਵੇਲੇ ਐਂ ਲੱਗਣਾ ਸੀ ਵੀ ਇਹ ਵੀ ਠੰਡਾ ਨਹੀਂ। ਭਾਗਾਂ ਵਾਲਿਓ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਆਪਣੇ ਆਸਣ ਦੇ ਉੱਤੇ ਉਸ ਦਿਨ ਵੀ ਬਿਰਾਜਮਾਨ, ਅਗਲੇ ਦਿਨ ਵੀ ਬਿਰਾਜਮਾਨ। ਉਸ ਤੋਂ ਅਗਲੇ ਦਿਨ ਜਿਸ ਵੇਲੇ ਜਾਣ ਦਾ ਸਮਾਂ ਬਣਿਆ ਤੇ ਉਸ ਵੇਲੇ ਤੱਕ ਦਾ ਨਜ਼ਾਰਾ ਅੱਖਾਂ ਦੀ ਅੱਗੇ ਤੁਰਿਆ ਆਉਂਦਾ ਹੈ। ਅੱਜ ਜੀ ਕਰਦਾ ਵੀ ਅਮਾਵਸਨਾ ਹੈ, ਭਾਵੇਂ ਰੱਬ ਨੇ ਬਖਸ਼ਿਸ਼ ਦਾ ਦਿਨ ਬਣਾਇਆ ਪਰ ਮੇਰੇ ਪਾਣੀ ਉਹ ਦਿਨ ਜਿਹੜਾ ਐਂ ਲੱਗਦਾ ਵੀ ਨਾ ਹੀ ਚੜ੍ਹਦਾ ਤਾਂ ਚੰਗਾ ਸੀ। ਪਰ ਅੱਜ ਦਾ ਦਿਨ ਜਿਸ ਵੇਲੇ ਉਸਤਤ ਹੋ ਰਹੀ ਹੈ ਪਰਮੇਸ਼ਰ ਦੀ ਗੁਰਬਾਣੀ ਗੁਰੂ ਦੀ ਗਾਇਨ ਹੋ ਰਹੀ ਹੈ, ਸ਼੍ਰੀ ਅਖੰਡ ਪਾਠਾਂ ਦਾ ਪਾਠ ਹੋ ਰਿਹਾ ਹੈ, ਫਿਰ ਜੀ ਕਰਦਾ ਵੀ ਤੇਰਾ ਸ਼ੁਕਰ ਹੈ ਆਹ ਜਿਹੜੀ ਬਖਸ਼ਿਸ਼ ਦੇ ਕੇ ਚੱਲਿਆ ਗਿਆ ਅੱਜ ਤੇਰੇ ਇਸ ਬਖਸ਼ਿਸ਼ ਦੇ ਸਦਕੇ ਤਾਂ ਜੋ ਰਹੀ ਹੈ। ਤੈਨੂੰ ਯਾਦ ਕਰਦੇ ਹਾਂ ਕਿਸੇ ਬਹਾਨੇ ਕਰੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼੍ਰੀ ਅਖੰਡ ਪਾਠ ਹੈ, ਕਿੰਨੇ ਕੁ ਪਰਿਵਾਰ ਦੇ ਇੱਥੋਂ ਬਖਸ਼ਿਸ਼ ਲੈਣ ਦੀ ਗਾਤਰ ਕਰਵਾ ਰਹੇ ਹੈ। ਕਿੰਨਿਆਂ ਕੁ ਦਾ ਮਨ ਬਣਿਆ ਪਿਆ, ਕਿੰਨੀ ਕੁ ਤੇਰੀ ਬਾਣੀ ਜਿਹੜੀ ਹੈ ਉਸ ਨੂੰ ਪੜ੍ਹ ਪੜ੍ਹ ਕੇ ਬਖਸ਼ਿਸ਼ ਲੈ ਰਹੇ ਹੈ। ਚੱਲ ਜੇ ਤੂੰ ਇਹਨਾਂ ਗੱਲਾਂ ਦੇ ਵਿੱਚ ਰਾਜ਼ੀ ਹੈ, ਜੀ ਸਰ ਕੇ ਰਾਜ਼ੀ ਰਹੋ। ਜਿੰਨੇ ਵੀ ਪਰਿਵਾਰ ਆਏ ਆ ਸਾਰਿਆਂ ਨੂੰ ਬਖਸ਼ਿਸ਼ ਦੇ। ਜੇ ਕੋਈ ਸੁਣਦਾ ਤੈਨੂੰ ਯਾਦ ਕਰਦਾ ਉਸ ਨੂੰ ਵੀ ਬਖਸ਼ਿਸ਼ ਦੇ। ਜਿਹੜੇ ਬਹਾਨੇ ਤੇਰਾ ਜੀ ਕਰਦਾ ਉਸੇ ਬਹਾਨੇ ਬਖਸ਼ਿਸ਼ ਦੇ। ਭਾਗਾਂ ਵਾਲਿਓ ਅੱਜ ਆਪਾਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਪਿਆਰ ਦੀਆਂ ਬਖਸ਼ਿਸ਼ਾਂ ਲੈਣ ਆਏ ਹਾਂ। ਉਹੀ ਅਮਾਵਸ ਹੈ, ਮਨ ਝੁਰਦਾ ਹੈ, ਮਨ ਜਿਹੜਾ ਉਸ ਮਾਵਸਿਆਂ ਨੂੰ ਯਾਦ ਕਰਕੇ ਖਲੋਂਦਾ ਨਹੀਂ। ਪਰ ਜਿਵੇਂ ਤੇਰੀ ਰਜ਼ਾ, ਜਿਵੇਂ ਤੇਰੀ ਮਰਜ਼ੀ ਹੈ, ਜਿਵੇਂ ਤੂੰ ਬਖਸ਼ਿਸ਼ ਦੇਣੀ ਹੈ ਤਿਵੇਂ ਦੇ। ਜਿੰਨੇ ਵੀ ਆਏ ਹੈ ਕੋਈ ਵੀ ਖਾਲੀ ਨਾ ਜਾਵੇ। ਜਿਹੜੇ ਬਹਾਨੇ ਤੂੰ ਆਪਣੀ ਗੱਲ ਹੋਣਾ ਉਸੇ ਬਹਾਨੇ ਲਾ, ਜਿਹੜੇ ਬਹਾਨੇ ਤੈਂ ਆਪਣਿਆਂ ਨੂੰ ਆਪ ਤੇ ਬਣਾਉਣਾ ਉਸੇ ਬਹਾਨੇ ਬਣਾ। ਤੂੰ ਆਪਣੀ ਰਜ਼ਾ ਦੇ ਵਿੱਚ ਰੱਖ, ਆਪਣੇ ਪਿਆਰ ਦੇ ਵਿੱਚ ਰੱਖ, ਆਪਣੀਆਂ ਬਖਸ਼ਿਸ਼ਾਂ ਦੇਣ ਵਾਸਤੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ। ਇਹ ਬਖਸ਼ਿਸ਼ ਦੇ ਮਿਹਰ ਕਰ ਸਾਡੇ ਉੱਤੇ। ਜਿਹੜਾ ਕਹਿਰ ਦਾ ਵਰਤਾਰਾ ਕਲਯੁਗ ਦਾ ਉਸ ਨੂੰ ਸਾਨੂੰ ਬਖਸ਼ੀ ਰੱਖ।
ਜਿਹੜੀ ਰਜ਼ਾ ਦੇ ਵਿੱਚ ਰੱਖਣਾ ਉਸੇ ਰਜ਼ਾ ਦੇ ਵਿੱਚ ਰੱਖ। ਸ਼ੁਕਰ ਆ ਤੇਰਾ, ਤੇਰੀ ਯਾਦ ਕਰ ਕਰਕੇ, ਤੇਰੀਆਂ ਬਖਸ਼ੀਆਂ ਬਣਾ ਕੇ ਆਪਣੇ ਮਨ ਨੂੰ ਹੋੜਾ ਦਿੰਦੇ ਹਾਂ, ਆਪਣੇ ਮਨ ਨੂੰ ਕੜਿਆਉਂਦੇ ਹਾਂ। ਜੀ ਕਰਦਾ ਵੀ ਤੇਰੀ ਯਾਦ ਦੇ ਵਿੱਚ ਇਸੇ ਤਰ੍ਹਾਂ ਹੀ ਬੈਠੇ ਰਹੀਏ। ਸ਼ੁਕਰ ਆ ਤੇਰਾ, ਤੇਰੀ ਦਰਗਾਹ ਦਾ ਸ਼ੁਕਰ ਹੈ, ਤੇਰੀ ਬਖਸ਼ਿਸ਼ ਦਾ ਸ਼ੁਕਰ ਹੈ। ਤੂੰ ਸਾਰਿਆਂ ਨੂੰ ਆਪਣੀ ਬਣਾਈ ਰੱਖ, ਸਾਰਿਆਂ ਨੂੰ ਆਪਣੀ ਚਰਨ ਕਮਲਾਂ ਦੇ ਨਾਲ ਲਾਈ ਰੱਖ, ਇਹ ਸਾਨੂੰ ਬਖਸ਼ਿਸ਼ ਦੇ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਰੱਬੀ ਬਾਣੀ, ਉਸ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ। ਬੋਲਣਾ ਜੀ ਸਤਨਾਮ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਏਕੰਕਾਰ ਸਤ ਗੁਰ ਪ੍ਰਸਾਦ। ਸਤਸੰਗਿਓ, ਇੱਕ ਓਂਕਾਰ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦਾ ਨਾਮ ਸੱਤ ਹੈ, ਮਿਲਦਾ ਕਿਵੇਂ? ਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇ ਸਦਕਾ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ,

ਗੁਰੂ ਗਰੀਬ ਨਿਵਾਜ ਮਹਾਰਾਜ ਫਰਮਾਉਂਦੇ ਹੈ, ਇੱਕ ਤਾਂ ਸੰਸਾਰ ਦੇ ਵਿੱਚ ਆਉਂਦੇ ਹੈ, ਜਨਮ ਲੈ ਕੇ ਚਲੇ ਜਾਂਦੇ ਹੈ, ਜਿਸ ਵੇਲੇ ਮੌਤ ਹੁੰਦੀ ਹੈ ਉਸ ਤੋਂ ਬਾਅਦ ਧਰਮ ਰਾਜ ਦੀ ਪੁਰੀ ਦੇ ਵਿੱਚ ਜਾਣਾ ਪੈਂਦਾ ਹੈ। ਲੇਖਾ ਹੁੰਦਾ, ਲੇਖੇ ਦੇ ਵਿੱਚ ਜੇ ਕਿਸੇ ਦਾ ਕੋਈ ਜਾਮਨ ਹੋਵੇ ਤੇ ਸੌਖਾ, ਜੇ ਜਾਮਨ ਨਾ ਹੋਵੇ ਤੇ ਸੌਖਾ ਨਹੀਂ। ਜਿਨ੍ਹਾਂ ਦੇ ਜਾਮਨ ਹੈ, ਜਿਨ੍ਹਾਂ ਦੇ ਜਾਮਨ ਮਹਾਂਪੁਰਸ਼ ਹੈ, ਉਹਨਾਂ ਨੂੰ ਬਖਸ਼ਿਸ਼ ਮਿਲੀ ਵੀ ਹੈ, ਉਹਨਾਂ ਦੇ ਸਦਕਾ ਸਾਡੇ ਵੀ ਭਾਗ ਬਣਦੇ ਆ, ਸਾਨੂੰ ਵੀ ਦਾਤਾਂ ਮਿਲਦੀਆਂ, ਸਾਡੇ ਉੱਤੇ ਵੀ ਕਿਰਪਾ ਹੁੰਦੀ ਹੈ। ਸਭ ਰਸ ਤੇ ਸਕੇਰੀ ਦਾ ਹੈ ਭਾਗ ਮਰਿਓ, ਜਿੰਨੇ ਵੀ ਸੰਸਾਰ ਦੇ ਰਸ ਹੈ ਸਾਰੇ ਹਿਰਦੇ ਦੇ ਵਿੱਚ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਜਿਨ ਹਰ ਵਸਿਆ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ, ਉਹਨਾਂ ਦੇ ਅੰਦਰ ਸਾਰੀ ਰਸ ਹੈ, ਉਹਨਾਂ ਦੇ ਪਰਮੇਸ਼ਰ ਦਾ ਪਿਆਰ ਹੈ। ਦੁਨੀਆਂ ਭਾਵੇਂ ਅਸੀਂ ਸਾਰੇ ਤੁਰੇ ਫਿਰਦੇ ਹਾਂ, ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ ਜਾਂਦਾ, ਪਰ ਜਿਹਦਾ ਜਾਮਨ ਕੋਈ ਮਹਾਂਪੁਰਸ਼ ਹੈ ਉਸ ਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਉਸ ਨੇ ਗੁਰੂ ਨਾਨਕ ਦੇ ਨਾਲ ਮਿਲਾਉਣਾ, ਜਿਹੜਾ ਗੁਰੂ ਨਾਨਕ ਦੇ ਨਾਲ ਮਿਲਾਉਣ ਵਾਲਾ ਉਹਦੀ ਸੰਗਤ ਪਲੀ ਹੈ। ਇਹੋ ਜਿਹੇ ਕੋਈ ਮਿਲ ਜਾਣ, ਉਹਨਾਂ ਦੇ ਦਰਸ਼ਨ ਹੋਣ, ਉਹਨਾਂ ਦਾ ਪਿਆਰ ਸਾਨੂੰ ਮਿਲਿਆ ਰਵੇ ਤੇ ਚੰਗਾ ਹੀ ਚੰਗਾ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਇਬਨ ਬਾਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਦੇ ਮੁੱਖ ਸਦਾ ਸਦੀਵ ਉਜਲੇ ਹੁੰਦੇ ਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੁੰਦਾ ਹੈ। ਭਾਗਾਂ ਵਜੋਂ ਸੰਸਾਰ ਉਹਨਾਂ ਦੇ ਦਰਸ਼ਨ ਕਰਨ ਆਉਂਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ। ਅੱਜ ਆਪਾਂ ਇਸੇ ਕਰਕੇ ਇੱਥੇ ਆਏ ਹਾਂ, ਵਾਹਵਾ ਜੀ ਦੇ ਹਿਰਦੇ ਦੇ ਵਿੱਚ ਨਾਮ ਸੀ, ਉਸ ਨਾਮ ਦੀ ਰੰਗਣਾ ਦੇ ਵਿੱਚ ਅਸੀਂ ਰੰਗਣ ਵਾਸਤੇ ਆਏ ਹਾਂ। ਕਿੱਡੀ ਵੱਡੀ ਬਖਸ਼ਿਸ਼ ਹੈ, ਦੁਨੀਆ ਸਾਰੀ ਵੇਖਣ ਆਉਂਦੀ ਹੈ, ਉਹਨਾਂ ਦੇ ਦਰਸ਼ਨ ਕਰਨ ਆਉਂਦੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੋਵੇ। ਭਾਗ ਅੰਬਰਿਓ, ਅੱਜ ਭਾਗ, ਅੱਜ ਦਰਸ਼ਨ ਕਿਸ ਵਾਸਤੇ ਸੰਗਤ ਕਰਨ ਆਈ ਹੈ? ਅੱਜ ਬਖਸ਼ਿਸ਼ ਦਾ ਦਿਨ ਵੀ ਹੈ, ਅੱਜ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ ਜਿਨ੍ਹਾਂ ਨੇ ਆਪ ਸਾਰੇ ਸਾਡੀਆਂ ਜਿੰਨੇ ਵੀ ਅਸੀਂ ਸਿੱਖ ਸੰਗਤਾਂ ਸਾਡੀ ਵਾਂਹ ਫੜੀ, ਕਲਯੁੱਗ ਦੇ ਵਿੱਚ ਜਾਮਨ ਬਣੇ, ਸਾਨੂੰ ਲੇਖੇ ਦੇ ਵਿੱਚੋਂ ਬਚਾਉਣ ਵਾਸਤੇ ਆਪ ਕਿਰਪਾ ਕੀਤੀ। ਇਸੇ ਕਰਕੇ ਤਾਂ ਅੱਜ ਅਸੀਂ ਆਏ ਹਾਂ, ਇਸੇ ਕਰਕੇ ਤਾਂ ਸਾਹਿਬ ਦਾ ਅਸੀਂ ਗੁਣ ਗਾਉਂਦੇ ਹਾਂ, ਸ਼ੁਕਰ ਹੈ ਤੇਰਾ ਇਹ ਪਰਮੇਸ਼ਰ। ਅਸੀਂ ਭਾਵੇਂ ਕਿਸੇ ਵੇਲੇ ਭੁੱਲੀਏ, ਪਰ ਤੂੰ ਨਾ ਭੁੱਲੀ, ਤੂੰ ਨਾ ਭੁਲਾਈ, ਤੂੰ ਸਾਨੂੰ ਹਮੇਸ਼ਾ ਹੀ ਆਪਣੇ ਚਰਨ ਕਮਲਾਂ ਦਾ ਆਸਰਾ ਦੇਈਂ, ਇਹ ਸਾਡੇ 'ਤੇ ਬਖਸ਼ਿਸ਼ ਕਰਦੇ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਭਾਗਾਂ ਬਲਿਓ ਪਰਮੇਸ਼ਰ ਦਾ ਨਾਮ ਨਿਰਭਉ ਜਪਾ ਸਗਲ ਭਉ ਮਿਟਾ। ਪਰਮੇਸ਼ਰ ਦਾ ਨਾਮ ਜਪੀਏ ਸਾਰੇ ਭੈ ਮਨ ਦੇ ਦੂਰ ਹੋ ਜਾਂਦੇ। ਜਿਨ੍ਹਾਂ ਨੇ ਪਰਮੇਸ਼ਰ ਪਰਿਪੂਰਨ ਪਰਮੇਸ਼ਰ ਦੀ ਕਿਰਪਾ ਲੈਣੀ ਸੀ, ਉਹਨਾਂ ਤੋਂ ਬਖਸ਼ਿਸ਼ ਲੈਣੀ ਸੀ, ਉਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਪਰਮੇਸ਼ਰ ਦਾ ਨਾਮ ਵਸਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਪੁਰਸ਼ਾਂ ਦਾ ਜਿਨ ਨਿਰਭਉ ਨਾਮ ਧਿਆਇਆ, ਪਰਮੇਸ਼ਰ ਦਾ ਨਾਮ ਜਿਵੇਂ ਬਾਬਾ ਜੀ ਨੇ ਕਿਰਪਾ ਕੀਤੀ, ਆਪ ਜਪਿਆ, ਸੰਸਾਰ ਨੂੰ ਜਪਾਇਆ, ਆਪ ਧਿਆਉਂਦੇ ਸਨ, ਸਾਨੂੰ ਉਸ ਪਾਸੇ ਜੋੜ ਦਿੱਤਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਿੰਨ ਕੋ ਪਉ ਕੋਈ ਨਾ ਹੈ। ਅੱਜ ਆਪਾਂ ਤਾਂਹੀਓ ਹੀ ਨਿਡਰ ਹੋਏ ਵੀ ਹਾਂ, ਸਾਡੇ ਸਿਰ ਦਾ ਸਾਈ ਹੈ, ਸਾਡਾ ਰਾਖਾ, ਉਹਦੀਆਂ ਨਜ਼ਰਾਂ ਸਾਡੇ ਉੱਤੇ ਹੈ। ਗੁਰੂ ਨਾਨਕ ਨੂੰ ਮਿਲਾਉਣ ਵਾਲਾ ਮੇਰਾ ਮਾਲਕ ਧੰਨ ਬਾਬਾ ਨਾਨਕ ਸਿੰਘ ਜੀ, ਅੱਜ ਅਸੀਂ ਉਹਨਾਂ ਦੇ ਸਦਕੇ ਸੁੱਖ ਮਾਣ ਰਹੇ ਹਾਂ। ਸਾਨੂੰ ਡਰ ਕੋਈ ਨਹੀਂ, ਨਾ ਇਸ ਸੰਸਾਰ ਦੇ ਵਿੱਚ ਕੋਈ ਵੀ ਵਿਆਧੀ ਆਪਾਧੀ, ਉਸ ਦਾ ਡਰ ਨਹੀਂ, ਨਾ ਆਦੀ ਦਾ ਡਰ ਹੈ, ਨਾ ਜਿਸ ਵੇਲੇ ਅੱਗੇ ਜਾਵਾਂਗੇ ਸਾਨੂੰ ਜਮਦੂਤਾਂ ਦਾ ਡਰ ਹੈ। ਸਾਡਾ ਮਾਲਕ ਜੋ ਹੈ ਉਸਦਾ ਸਿਰ, ਸਾਡਾ ਸਿਰ ਉਸਦਾ ਹੱਥ ਹੈ। ਭਾਗਾਂ ਬਲੇ ਉਹ ਸਾਡੇ ਸਿਰ ਦਾ ਸਾਈ ਹੈ, ਇਸ ਕਰਕੇ ਸਾਨੂੰ ਉੱਥੇ ਵੀ ਡਰ ਨਹੀਂ ਤੇ ਇੱਥੇ ਵੀ ਡਰ ਨਹੀਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਗੁਰੂ ਗਰੀਬ ਨਵਾਜ ਜੀ ਮਹਾਰਾਜ ਫਰਮਾਉਂਦੇ ਆ, ਪਰਮੇਸ਼ੁਰ ਦਾ ਨਾਮ ਆ ਉੱਤਮ ਹੈ, ਉਹਦੇ ਨਾਲੋਂ ਹੋਰ ਕੋਈ ਸਿਰੇ ਦੀ ਗੱਲ ਨਹੀਂ। ਪਰਮੇਸ਼ੁਰ ਦੇ ਨਾਮ ਤੋਂ ਉੱਚਾ ਕੋਈ ਹੈ ਹੀ ਨਹੀਂ ਜਿਨ੍ਹਾਂ ਨੇ ਉਸ ਨਾਮ ਨੂੰ ਸਰੇਵਿਆ। ਸਰੇਵਿਆ ਕਹਿੰਦੇ ਆ ਹਰ ਵੇਲੇ ਯਾਦ ਰੱਖਣਾ ਅਤੇ ਨਾਲ ਸੇਵਾ ਵੀ ਕਰਨੀ, ਮਨ ਕਰਕੇ ਵੀ ਕਰਨੀ, ਤਨ ਕਰਕੇ ਵੀ ਕਰਨੀ, ਧਨ ਕਰਕੇ ਵੀ ਕਰਨੀ, ਹਰ ਵੇਲੇ ਸਵਾਸ ਸਵਾਸ ਹਿਰਦੇ ਦੇ ਵਿੱਚ ਵਸਿਆ ਰਹਿਣਾ। ਗੁਰੂ ਗਰੀਬ ਨਵਾਜ ਜੀ ਮਹਾਰਾਜ ਫਰਮਾਉਂਦੇ ਆ ਤਿੰਨ ਕੋ ਤੁਰ ਲਿਖਿਆ ਆਹੇ। ਜਿਸ ਵੇਲੇ ਇੱਥੋਂ ਜਾਵਾਂਗੇ ਤੁਰ ਅਸੀਂ ਪਹੁੰਚਣਾ, ਸਾਡੇ ਕੋਲ ਉਹਨਾਂ ਦੀ ਲਿਖਤ ਹੋਣੀ ਆ, ਉਹਨਾਂ ਦੀਆਂ ਨਜ਼ਰਾਂ ਸਾਡੇ ਉੱਤੇ ਹੋਣੀਆਂ। ਉਸ ਵੇਲੇ ਸਾਨੂੰ ਧਰਮ ਰਾਜ ਨੇ ਪੁੱਛਣਾ ਨਹੀਂ, ਰੇਰੇ ਦਰਗਾਹ ਕਹਾ ਨਾ ਕੋ, ਆਓ ਬੈਠ ਆਦਰ ਸਭ ਦੋ। ਉੱਥੇ ਸਾਨੂੰ ਆਦਰ ਹੀ ਮਿਲਣਾ, ਉੱਥੇ ਕਿਸੇ ਨੇ ਵੀ ਸਾਨੂੰ ਇਹ ਨਹੀਂ ਕਹਿਣਾ ਵੀ ਜਾ ਭਾਈ ਪਰੇ ਹੋ ਕੇ ਬੈਠ ਹੈ। ਮਾਲਕ ਜੋ ਹੈ ਜਿਸ ਵੇਲੇ ਸਾਡੇ ਸਿਰ ਦੇ ਸਾਈਂ ਨੇ ਸਾਨੂੰ ਬਖਸ਼ਿਸ਼ ਦੇਣੀ ਹੈ, ਉਸ ਵੇਲੇ ਸਾਨੂੰ ਡਰੀ ਕਿਸੇ ਦਾ ਨਹੀਂ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਗੁਰੂ ਗਰੀਬ ਨੂੰ ਅੱਜ ਮਹਾਰਾਜ ਫਰਮਾਉਂਦੇ ਆ, ਜਿਸ ਵੇਲੇ ਹਰਦੀ ਦਰਗਾਹ ਦੇ ਵਿੱਚ ਜਾਣਾ ਹੈ, ਉਸ ਜਗ੍ਹਾ ਦੇ ਵਿੱਚ ਉਸ ਦੇ ਆਸਣ ਵਿਛੇ ਵੀ ਹੋਣਗੇ, ਉਹਨਾਂ ਦਾ ਸਤਿਕਾਰ ਹੋਵੇਗਾ ਅਤੇ ਉਹਨਾਂ ਦੀਆਂ ਯਾਦ ਦੇ ਵਿੱਚ, ਉਹਨਾਂ ਦੇ ਆਉਣ ਦੇ ਸਮੇਂ ਦੇ ਵਿੱਚ ਫੁੱਲਾਂ ਦੇ ਹਾਰ ਲੈ ਕੇ ਦੇਵ ਦੇ ਖਲੋਤੇ ਹੋਣਗੇ। ਭਾਗਾਂ ਵਾਲੇ ਬਾਣੀ ਦੇ ਵਿੱਚ ਵੀ ਇਸੇ ਕਰਕੇ ਨੌਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭਾਗਾਂ ਵਾਲੇ ਉਸ ਵੇਲੇ ਦਾ ਜਿਹੜਾ ਸਮਾਂ ਸੀ, ਦੁਨੀਆਂ ਦੇ ਵਿੱਚ ਤਾਂ ਹੈ ਸੀ, ਪਰ ਦਰਗਾਹ ਦੇ ਵਿੱਚ ਜੈ ਜੈ ਸੀ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸ਼ੋਕ, ਹੈ ਸਹਿ ਸਭ ਜਗ ਕਰਾ ਜੈ ਜੈ ਜੈ ਸਰਲੋਕ। ਦੁਨੀਆਂ ਤਾਂ ਉਸ ਵੇਲੇ ਜਿਹੜੀ ਸੀ ਰੋਂਦੀ ਸੀ, ਪਰ ਦਰਗਾਹ ਦੇ ਵਿੱਚ ਮਾਲਕ ਦੇ ਘਰ ਦੇ ਵਿੱਚ ਦੇਵ ਦੇ ਫੁੱਲ ਵਰਸਾਉਂਦੇ ਸਨ, ਉਹਨਾਂ ਨੂੰ ਜੈ ਜੈ ਕਰਦੇ ਸਨ। ਭਾਗਾਂ ਵਾਲਿਓ ਜਿਸ ਵੇਲੇ ਬਾਬਾ ਜੀ ਗਏ, ਭਾਵੇਂ ਅਸੀਂ ਉਸ ਵੇਲੇ ਰੋ ਰਹੇ ਸੀ, ਪਰ ਦਰਗਾਹ ਦੇ ਵਿੱਚ ਤਾਂ ਉਹਨਾਂ ਦੀ ਜੈ ਜੈ ਸੀ। ਜਿਨ੍ਹਾਂ ਦੀ ਜੈ ਜੈ ਹੋਵੇ ਉਹਨਾਂ ਨੂੰ ਸੰਸਾਰ ਫਿਰ ਪੂਜਣ ਆਉਂਦਾ। ਅੱਜ ਆਪਾਂ ਇਸੇ ਕਰਕੇ ਉਹਨਾਂ ਨੂੰ ਪੂਜਣ ਆਏ ਹਾਂ, ਦਰਗਾਹ ਦੇ ਵਿੱਚ ਜੈ ਜੈ ਹੈ। ਭਾਵੇਂ ਸਾਡੀਆਂ ਅੱਖਾਂ ਦੇ ਵਿੱਚ ਨੀਰ ਟਪਕਦਾ ਹੈ, ਭਾਵੇਂ ਸਾਡਾ ਮਨ ਉਹਨਾਂ ਦੀ ਯਾਦ ਦੇ ਵਿੱਚ ਰੋ ਰਿਹਾ ਹੋਵੇ, ਪਰ ਉੱਥੇ ਤਾਂ ਉਹਨਾਂ ਦੀ ਲੋੜ ਸੀ, ਜੈ ਜੈ ਜੈ ਜੈ ਸਹਿਜ ਸਲੋਕ। ਭਾਗਾਂ ਵਾਲੇ ਦੇਵਤਿਆਂ ਨੇ ਤਾਂ ਸ਼ੁਕਰ ਮਨਾਇਆ। ਪੁਰੀਆਂ ਦੇ ਵਿੱਚ ਉਸ ਵੇਲੇ ਖੁਸ਼ੀ ਹੋਈ ਵੀ ਧੰਨ ਬਾਬਾ ਨੰਦ ਸਿੰਘ ਜੀ ਨੇ ਲੰਘਣਾ। ਜਿਸ ਵੇਲੇ ਸੱਚਖੰਡ ਨੂੰ ਗਏ ਤੇ ਖਬਰੇ ਕਿੰਨੀਆਂ ਕੁ ਪੁਰੀਆਂ ਦੇ ਵਿੱਚ ਉਹਨਾਂ ਦਾ ਜਸ ਕਰਨ ਵਾਸਤੇ ਖਲੋਤੇ ਹੋਣਗੇ, ਜਿਵੇਂ ਅੱਜ ਆਪਾਂ ਵੀ ਦਰਸ਼ਨ ਕਰਨ ਵਾਸਤੇ ਆਏ ਹਾਂ। ਕਿਰਪਾ ਮੰਗਦੇ ਹਾਂ ਖਬਰੇ ਸਾਨੂੰ ਕਿਸ ਵਿਧੀ ਦੇ ਨਾਲ ਕਿਰਪਾ ਮਿਲਣੀ ਹੈ, ਖਬਰੇ ਰੋ ਕੇ ਮਿਲਣੀ ਹੈ, ਖਬਰੇ ਉਹਨਾਂ ਦੀ ਯਾਦ ਦੇ ਵਿੱਚ ਮਜਨੂ ਵਾਂਗੂ ਸੁੱਖ ਕੇ ਮਿਲਣੀ ਹੈ, ਪਤਾ ਨਹੀਂ ਕਿਵੇਂ ਬਖਸ਼ਿਸ਼ ਮਿਲੇ। ਪਰ ਆਪਣੋ ਆਪਣਾ ਫਰਜ਼ ਤਾਂ ਅਸੀਂ ਅਦਾ ਕਰ ਹੀ ਰਹੇ ਹਾਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਓਏ ਆਪ ਤਰੇ ਸਭ ਕੁਟੁੰਬ ਸਿਉ, ਤਨ ਪਿੱਛੇ ਸਭ ਜਗਤ ਛਡਾਹੇ। ਕੋਈ ਵਿਧੀ ਬਣ ਜਾਂਦੀ ਹੈ ਜੇ ਕੋਈ ਪੁੱਛੇ ਵੀ ਆਪਾਂ ਹਰ ਸਾਲ ਬਾਬਾ ਜੀ ਦੀ ਵਰਸੀ ਕਿਉਂ ਮਨਾਉਣੀ ਹੈ। ਉਹ ਤਾਂ ਤਰੇ ਹੋਏ ਆ, ਉਹਨਾਂ ਨੂੰ ਲੋੜ ਨਹੀਂ, ਕੁਟੁੰਬ ਵੀ ਉਹਨਾਂ ਦਾ ਤਰਿਆ ਪਿਆ। ਪਰ ਭਾਗਾਂ ਵਾਲਿਓ ਲੋੜ ਤਾਂ ਇਸ ਗੱਲ ਦੀ ਹੈ, ਲੋੜ ਸਾਨੂੰ ਆ ਉਹਨਾਂ ਦੀ ਤਾਂ ਉਹਨਾਂ ਨੂੰ ਲੋੜ ਨਹੀਂ। ਉਹ ਆਪ ਤਰੇ ਸਭ ਕੁਟੁੰਬ ਸਿਉ, ਤਿੰਨਕੇ ਪਿੱਛੇ ਸਭ ਜਗਤ ਛਡਾਹੇ। ਆਪਾਂ ਇਸ ਕਰਕੇ ਬਰਸੀ ਮਨਾਉਂਦੇ ਹਾਂ ਖਬਰੇ, ਇਸੇ ਵਿਧੀ ਦੇ ਨਾਲ ਅਸੀਂ ਵੀ ਤਰਨਾ। ਭਾਗਾਂ ਵਾਲਿਓ ਅੱਜ ਅਸੀਂ ਉਹਨਾਂ ਤੋਂ ਕਿਰਪਾ ਲੈਣ ਵਾਸਤੇ ਆਏ ਹਾਂ। ਬਾਬਾ ਜੀ ਇਹ ਮਿਹਰ ਕਰ ਦਿਓ, ਜਿਵੇਂ ਤੁਸੀਂ ਤਰੇ ਆ, ਕੁੰਡੁੰਬ ਨੂੰ ਤਾਰਿਆ, ਇੱਕ ਹੀ ਕੁੜਾਂ ਤਾਰੀਆਂ, ਸਾਡੇ ਉੱਤੇ ਵੀ ਨਜ਼ਰ ਕਰ। ਹੁਣ ਤੋਂ ਸਾਨੂੰ ਵੀ ਤਾਰ, ਜਿੱਥੇ ਬੈਠਾ ਉੱਥੇ ਸਾਡੀ ਵਾਹ ਫੜ ਲੈ। ਇਸ ਵਾਸਤੇ ਆਪਾਂ ਵਰਸੀ ਮਨਾਉਂਦੇ ਹਾਂ, ਜਿਨ੍ਹਾਂ ਜਿਨ੍ਹਾਂ ਨੇ ਮਨ ਤਨ ਧਨ ਕਰਕੇ ਸੇਵਾ ਕਰਨੀ ਹੈ ਭਾਈ, ਉਹਨਾਂ ਦੀ ਬਾਬਾ ਜੀ ਨੇ ਬਾਂਹ ਪਕੜਨੀ ਹੈ, ਉਹਨਾਂ ਦੀ ਜਾਮਨੀ ਹੈ, ਉਹਨਾਂ ਨੂੰ ਨਾ ਦੁੱਖ ਹੈ ਨਾ ਉਹਨਾਂ ਦੇ ਘਰ ਦੇ ਵਿੱਚ ਦਲਿੱਦਰ ਹੈ, ਹਮੇਸ਼ਾ ਸੁੱਖ ਹੀ ਸੁੱਖ ਹੈ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਜਨ ਨਾਨਕ ਕੋ ਹਰ ਮੇਲ ਜਨ, ਤਨ ਦੇਖ ਦੇਖ ਹਮ ਜੀ ਵਾਹੇ। ਇਹ ਪਾਤਸ਼ਾਹ ਸਾਡੇ ਦੀ ਕਿਰਪਾ ਕਰ, ਤੈਨੂੰ ਵੇਖ ਵੇਖ ਕੇ ਅਸੀਂ ਜਿਉਂਦੇ, ਤੇਰੇ ਦਰਸ਼ਨ ਜਿਹੜੇ ਆ ਉਹ ਸਾਡੇ ਹਰ ਵੇਲੇ ਮਨ ਦੇ ਵਿੱਚ ਵਸੇ ਰਹਿਣ। ਤੇਰੇ ਦਰਸ਼ਨਾਂ ਤੋਂ ਬਿਨਾਂ ਸਾਡਾ ਜੀਵਨ ਭਾਗਾਂ ਵਾਲਿਓ ਨਾ ਹੋਵੇ, ਤੇ ਨਾ ਹੀ ਅਸੀਂ ਉਸ ਸਮੇਂ ਨੂੰ ਵੇਖੀਏ ਜਦੋਂ ਤੂੰ ਹੋਵੇਂ ਉਦੋਂ ਮੈਂ ਹੋਵਾਂ, ਜਦੋਂ ਤੂੰ ਬਖਸ਼ਿਸ਼ ਦੇਵੇਂ ਉਦੋਂ ਪਾਤਸ਼ਾਹ ਤੇਰੇ ਚਰਨ ਕਮਲਾਂ ਦੇ ਵਿੱਚ ਮੈਂ ਬੈਠਾ ਹੋਵਾਂ। ਇਹ ਸਾਨੂੰ ਬਖਸ਼ਿਸ਼ ਦੇ ਦੇ,
ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਕਿੱਡਾ ਵੱਡਾ ਭਾਗ ਉਸ ਧਰਤੀ ਦੇ ਉੱਤੇ ਲੱਗਿਆ ਪਿਆ ਸੀ। ਕਈ ਸਮੇਂ ਇਹੋ ਜਿਹੇ ਆਉਣੇ ਜਿਸ ਵੇਲੇ ਬਾਬਾ ਜੀ ਨੇ ਆਉਣਾ, ਉਸ ਵੇਲੇ ਜਗਰਾਓ ਤੋਂ ਲੈ ਕੇ ਸੰਗਤਾਂ ਜਿਹੜੀਆਂ ਸਨ ਦੋਨੇ ਪਾਸੇ ਸੜਕ ਦੇ ਖਲੋਤੀਆਂ ਹੁੰਦੀਆਂ ਸੀ। ਨਗਰਾਂ ਦੇ ਨਗਰਾਂ ਨੇ ਆ ਜਾਣਾ ਵੀ ਬਾਬਾ ਜੀ ਨੇ ਲੰਘਣਾ। ਕਿੰਨੇ ਕੁ ਭਾਗ ਉਸ ਵੇਲੇ ਬਣਦੇ ਹੋਣਗੇ। ਭਾਗਾਂ ਵਾਲੇ ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਸਨ ਉਡੀਕ ਦੇ ਵਿੱਚ, ਜਿਸ ਵੇਲੇ ਬਾਬਾ ਜੀ ਨੇ ਆਉਣਾ ਉਸ ਵੇਲੇ ਸਾਰੀਆਂ ਸੰਗਤਾਂ ਨੇ ਇਹੋ ਸ਼ਬਦ ਪੜ੍ਹਨਾ, ਦੇ ਦਰਸ਼ਨ ਗੁਰ ਮੇਰੇ। ਤੁਸੀਂ ਦਰਸ਼ਨ ਦਿਓ, ਅਸੀਂ ਤੁਹਾਨੂੰ ਉਡੀਕੀ ਜਾਂਦੇ ਹਾਂ, ਸੰਗਤਾਂ ਉਡੀਕਦੀਆਂ। ਬਾਬਾ ਜੀ ਨੇ ਸਾਰਿਆਂ ਨੂੰ ਧੀਰਜ ਦੇਣਾ, ਕਹਿਣਾ ਭਾਈ ਅਸੀਂ ਵੀ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਉਡੀਕਦੇ ਹਾਂ, ਅਸੀਂ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਸੜਕ ਦੇ ਉੱਤੇ ਉਡੀਕਦੇ ਹਾਂ, ਪਰ ਅਸੀਂ ਤੁਹਾਨੂੰ ਸੱਚਖੰਡ ਦੇ ਵਿੱਚ ਉਡੀਕਦੇ ਹਾਂ। ਜਿਸ ਵੇਲੇ ਜਾਵੋਂਗੇ ਉਸ ਵੇਲੇ ਇਸੇ ਤਰ੍ਹਾਂ ਹੀ ਜਿਹੜੇ ਦੇਵਤੇ ਆ ਉਹ ਵੀ ਕਹਿਣਗੇ ਭਾਈ ਤੂੰ ਕਿਹਦਾ, ਜਿਸ ਵੇਲੇ ਨਾਂ ਲਵੋਂਗੇ ਤੇ ਉਸ ਵੇਲੇ ਉਹ ਵੀ ਕਹਿਣਗੇ ਵੀ ਜਿਹੜਾ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਦਾ ਹੈ, ਜੀ ਆਇਆਂ ਦੇ ਜਿੰਨੇ ਕਦਮ ਰੱਖੇ ਸਿਰ ਮੱਥੇ ਦੇ, ਅਸੀਂ ਉੱਥੇ ਉਡੀਕਾਂਗੇ ਵੀ ਕੋਈ ਵੀ ਪੁਰਸ਼ ਧਰਮ ਰਾਜ ਦੀ ਪੁਰੀ ਦੇ ਵਿੱਚ ਜਾ ਵੀ ਨਾ ਲੇਖੇ ਤੋਂ ਬਚ ਜਾਵੇ। ਉਸ ਵੇਲੇ ਧੀਰਜ ਦੇਣਾ ਭਾਈ, ਤੁਸੀਂ ਫਿਕਰ ਨਾ ਕਰੋ, ਤੁਹਾਡੀ ਵਾਂਸੀ ਪਕੜੀ ਹੋਈ ਹੈ। ਇਹੋ ਜਿਹੀਆਂ ਬਖਸ਼ਾਂ ਦਿੰਦਿਆਂ ਦਿੰਦਿਆਂ ਬਾਬਾ ਜੀ ਨੇ ਉਸ ਆਸਣ ਦੇ ਉੱਤੇ ਆਪਣੇ ਤੇ ਚਲੇ ਜਾਣਾ। ਇਸੇ ਗੱਲ ਦਾ ਤਾਂ ਹਮੇਸ਼ਾ ਚਰੇਵਾਂ ਰਹਿੰਦਾ, ਉਹ ਸਮਾਂ ਜਿਸ ਵੇਲੇ ਯਾਦ ਆਉਂਦਾ ਹੈ। ਭਾਗਾਂ ਵਾਲੇ ਉਹ ਧਰਤੀ ਜਿਸ ਵੇਲੇ ਵੇਖਦੇ ਹਾਂ ਜਿੱਥੋਂ ਦੀ ਮੇਰਾ ਸੱਚਾ ਸਤਿਗੁਰ ਲੰਘਿਆ, ਟੁਰ ਕੇ ਜਾਣਾ ਸਾਰਿਆਂ ਨੂੰ ਉਹਨਾਂ ਨੇ ਧੀਰਜ ਦਿੰਦੇ ਜਾਣਾ, ਕਹਿਣਾ ਭਾਈ ਤੁਸੀਂ ਆਪਣਾ ਰਥ ਲੈ ਜਾਓ, ਤੁਸੀਂ ਆਪਣੀ ਕਾਰ ਲੈ ਜਾਓ, ਮੇਰਾ ਜੀ ਕਰਦਾ ਵੀ ਮੈਂ ਸੰਗਤ ਦੇ ਦਰਸ਼ਨ ਕਰਦੇ ਜਾਵਾਂ। ਜਿਵੇਂ ਜਿਵੇਂ ਬਾਬਾ ਜੀ ਨੇ ਲੰਘਣਾ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਨੇ ਵੀ ਤੁਰੇ ਜਾਣਾ। ਉਹ ਜਿਹੜਾ ਸਮਾਂ ਸੀ ਐਂ ਲੱਗਦਾ ਸੀ ਜਿਵੇਂ ਦੇਵਪੁਰੀ ਤੋਂ ਦੇਵਤਿਆਂ ਦਾ ਜਲੂਸ ਤੁਰਿਆ ਜਾਂਦਾ ਹੈ। ਇੰਨੀ ਸੋਹਣੀ ਸ਼ਾਨ ਹੋਣੀ, ਇੰਨਾ ਸੋਹਣਾ ਪਿਆਰ ਹੋਣਾ, ਅਤੇ ਸੰਗਤ ਜਿਹੜੀ ਸੀ ਐਂ ਲੱਗਦੀ ਸੀ ਵੀ ਸਾਰੀ ਇੱਕ ਸਾਹ ਲੈਂਦੀ ਹੈ ਅਤੇ ਇੱਕ ਸਾਹ ਛੱਡਦੀ ਹੈ। ਨਾ ਕਿਤੇ ਕੋਈ ਖੰਘੇ, ਨਾ ਕੋਈ ਨਿਸ਼ ਮਾਰੇ, ਨਾ ਕੋਈ ਉਸ ਜਗ੍ਹਾ ਦੇ ਵਿੱਚ ਉੱਚੀ ਬੋਲੇ, ਸਭ ਕੋਈ ਇੱਕ ਦੂਜੇ ਨੂੰ ਇਸ਼ਾਰੇ ਦੇ ਨਾਲ ਭਾਗਾਂ ਬੋਲੇ ਉਹ ਬਚਨ ਕਰਨ ਦੇ ਨਾਲ ਨਾਲ ਫਿਰ ਸ਼ਬਦ ਪੜੇ ਵੀ ਤੁਰੇ ਜਾਣ। ਇਸੇ ਤਰ੍ਹਾਂ ਹੀ ਬਾਬਾ ਜੀ ਦੇ ਜਿਸ ਵੇਲੇ ਦਰਸ਼ਨ ਹੋਣੇ ਹੁਣ ਵੀ ਯਾਦ ਆਉਂਦੀ ਹੈ, ਭਾਗਾਂ ਬੋਲੇ ਉਸ ਵੇਲੇ ਜੀ ਕਰਦਾ ਵੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਕਿਹੋ ਜਿਹੇ ਉਹਨਾਂ ਦੇ ਭਾਗ ਹੋਣਗੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਉਸ ਵੇਲੇ ਦਰਸ਼ਨ ਦਿੱਤੇ ਤੇ ਨਾਲ ਦਰਸ਼ਨ ਵੀ ਕੀਤੇ।

ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਨ ਉਹਨਾਂ ਦੀ ਮਾਂ ਜਿਨ੍ਹਾਂ ਨੇ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ। ਭਾਗਾਂ ਬਲਿਓ ਮਾਤਾ ਸਦਾ ਕੁਰ, ਉਹਨਾਂ ਨੂੰ ਵੀ ਕਿੰਨੀ ਕੁ ਧੰਤਾ, ਕਿੰਨਾ ਕੁ ਸਤਿਕਾਰ ਪਿਆਰ ਦਰਗਾਹ ਦੇ ਵਿੱਚ ਮਿਲਿਆ ਹੋਵੇਗਾ। ਉਹਨਾਂ ਦੇ ਪਿਤਾ ਧੰਨ ਬਾਬਾ ਜੈ ਸਿੰਘ ਜੀ, ਕਿੰਨਾ ਕੁ ਉਹਨਾਂ ਨੂੰ ਪਿਆਰ ਮਿਲਿਆ ਹੋਵੇਗਾ। ਧੰਨ ਧੰਨ ਕੁਲ, ਧੰਨ ਧੰਨ ਸੋ ਜਾਣੀ, ਜਿਨ ਗੁਰ ਜਣਿਆ ਮਾਏ। ਭਾਗਾਂ ਬਲਿਓ ਜਿਸ ਵੇਲੇ ਪਿੱਛੇ ਪਰਿਵਾਰ ਨੂੰ ਵੇਖਦੇ ਹਾਂ, ਉਸ ਵੇਲੇ ਸਾਡੇ ਵਰਗੇ ਕੀਟ ਨੀਸ਼ ਜਿਹੜੇ, ਉਹਨਾਂ ਨੂੰ ਵੀ ਦਰਗਾਹ ਦੇ ਵਿੱਚੋਂ ਬਖਸ਼ਿਸ਼ ਮਿਲ ਗਈ। ਉਹਨਾਂ ਦੀ ਮਿਹਰ ਸੀ, ਉਹਨਾਂ ਦਾ ਸਦਕਾ ਹੈ, ਅੱਜ ਆ ਭਾਗ ਉਹਨਾਂ ਦੀ ਸਦਕਾ ਲੱਗਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹ ਸਾਰੀ ਧੰਨਤਾ ਦੇ ਯੋਗ ਹੈ। ਜਿਸ ਮਾਂ ਨੇ ਇਹ ਬਖਸ਼ਿਸ਼ ਬਖਸ਼ੀ, ਉਹਦੀਆਂ ਨਜ਼ਰਾਂ ਜਿਸ ਦੇ ਉੱਤੇ ਵੀ ਪਈਆਂ, ਖਬਰੇ ਉਹ ਕਿੱਡੇ ਕੁ ਭਾਗ ਵਾਲੇ ਹੋਣਗੇ, ਕਿੱਡਾ ਕੁ ਪਿਆਰ ਉਹਨਾਂ ਨੂੰ ਮਿਲਿਆ ਹੋਣਾ। ਭਾਗਾਂ ਵਾਲਿਓ ਉਹਨਾਂ ਮਾਵਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਹੱਥ ਫੇਰਿਆ, ਉਹਨਾਂ ਦੇ ਪੁੱਤਰ ਵੀ ਸਾਧ ਬਣਾ ਦਿੱਤੇ। ਕਿੱਡੀ ਵੱਡੀ ਬਖਸ਼ਿਸ਼ ਹੈ! ਧੰਨ ਉਹ ਕੁਲ ਹੈ, ਧੰਨ ਉਹ ਪੁਰਸ਼ ਹੈ, ਧੰਨ ਉਹਨਾਂ ਨੂੰ ਮਿਲਣ ਵਾਲੇ ਹੈ, ਜਿਨ੍ਹਾਂ ਨੇ ਬੜੀ ਵੱਡੀ ਬਖਸ਼ਿਸ਼ ਕਰਕੇ ਸਾਰੇ ਸੰਸਾਰ ਨੂੰ ਆਪਣੇ ਹੀ ਬਣਾ ਲਿਆ, ਸਾਰੇ ਸੰਸਾਰ ਦੇ ਦੁੱਖ ਜਿਹੜੇ ਸਨ ਦੂਰ ਕਰ ਦਿੱਤੇ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ, ਕਿਰਪਾ ਕਰਕੇ ਉਹਨਾਂ ਦੀ ਬਾਂਹ ਫੜੀ, ਕਿੰਨੀਆਂ ਕੁ ਨਜ਼ਰਾਂ ਉਹਨਾਂ ਦੀਆਂ ਕੀਤੀਆਂ, ਕਿੰਨੇ ਕੁ ਭਾਗ ਜਿਹੜੇ ਸਨ ਬਣੇ ਉਹਨਾਂ ਦੀ ਵੀ ਕੋਈ ਸਮਝ ਨਹੀਂ। ਭਾਗਾਂ ਵੱਲੋਂ ਦੇਖੀਏ ਤੇ ਉਹਨਾਂ ਦੀਆਂ ਬਖਸ਼ਾਂ ਏਡੀਆਂ ਵੱਡੀਆਂ। ਨਾਮ ਅਰਾਤਿਆ ਆਪ ਤਰਿਆ, ਜਿੰਨੀ ਡਿੱਠਾ ਤਿੰਨਾਂ ਲਏ ਛਡਾਏ। ਇਹ ਨਹੀਂ ਸੀ ਵੀ ਇਹ ਕੋਈ ਨਾਮ ਜਪਣ ਵਾਲਾ, ਜਾਂ ਇਹ ਪਾਪੀ ਹੈ, ਜਾਂ ਇਹ ਭਾਗਾਂ ਵਾਲਿਓ ਕਸਾਈ ਹੈ, ਜਾਂ ਇਹ ਜਿਹੜਾ ਪੁਰਸ਼ ਹੈ ਮਨਮੁਖ ਹੈ, ਵੇਖਿਆ ਨਹੀਂ। ਜਿਹਦੇ ਤੇ ਨਜ਼ਰ ਹੋ ਗਈ ਉਹਨੂੰ ਵੀ ਭਾਗਾਂ ਵਾਲਿਓ ਜਮਦੂਤਾਂ ਤੋਂ ਛੁਡਾ ਲਿਆ ਵੀ ਚਲੋ ਇਸ ਨੂੰ ਪੁਰਸ਼ ਦਾ ਜਨਮ ਤਾਂ ਦਿਓ, ਇਹਨੂੰ ਨਾਮ ਜਪਣ ਦਿਓ, ਇਹ ਬਖਸ਼ਾਂ ਜਿਹੜੀਆਂ ਸਨ ਬਾਬਾ ਜੀ ਨੇ ਕਿਰਪਾ ਕਰਕੇ ਦੇ ਦਿੱਤੀਆਂ। ਭਾਗਾਂ ਵਾਲਿਓ ਜਿਹੜੇ ਆਪਣੇ ਪ੍ਰਾਣੀ ਮਿੱਤਰ ਸਨ ਉਹਨਾਂ ਨੂੰ ਵੀ ਉਸ ਸਮੇਂ ਦੇ ਉੱਤੇ ਜਨਮ ਦੇ ਕੇ ਕੋਈ ਨਾ ਕੋਈ ਵਿਧੀ ਬਣਾਈ, ਆਪਣੇ ਨਾਲ ਹੀ ਮਿਲਾ ਲਿਆ। ਇਹ ਨਹੀਂ ਕਿਹਾ ਵੀ ਤੁਸੀਂ ਮੇਰੇ ਨਹੀਂ ਤੇ ਮੈਂ ਤੁਹਾਨੂੰ ਨਾਲ ਨਹੀਂ ਲੈ ਕੇ ਜਾਣਾ। ਜਿਸ ਵੇਲੇ ਬਾਬਾ ਜੀ ਨੇ ਫਰਮਾਉਣਾ, ਜਿੰਨੇ ਵੀ ਰਾਗੀ ਬੈਠੇ ਹੁਣ ਉਹਨਾਂ ਨੂੰ ਕਹਿਣਾ, ਭਾਈ ਅਸੀਂ ਤਾਂ ਉਡੀਕਦੇ ਹਾਂ ਵੀ ਤੁਸੀਂ ਸਾਡੇ ਹਾਂ। ਕਹਿਣ ਲੱਗੇ ਵੀ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਤਾਂ ਕੁਮੁੱਤ ਹੋ ਜਾਂਦੇ ਹੈ। ਤੁਸੀਂ ਕਿੰਨੀ ਕੁ ਵਾਰੀ ਸਾਨੂੰ ਛੱਡਿਆ ਹੋਣਾ, ਕਿੰਨੀ ਕੁ ਵਾਰੀ ਆਏ ਹੋਵੋਗੇ, ਪਰ ਅਸੀਂ ਤਾਂ ਫੇਰ ਵੀ ਤੁਹਾਨੂੰ ਗੱਲ ਲਾ ਲੈਂਦੇ ਹਾਂ। ਇਹ ਬਾਬਾ ਜੀ ਨੇ ਕਿਰਪਾ ਕਰਨੀ, ਕਿਰਪਾ ਕਰਕੇ ਕੋਈ ਜਿਹੜੇ ਨਸ ਭੱਜ ਵੀ ਗਏ ਉਹਨਾਂ ਨੂੰ ਵੀ ਕਿਹਾ ਵੀ ਚਲੋ ਅਗਲੇ ਜਨਮ ਦੇ ਵਿੱਚ ਸਹੀ। ਜਿਹੜੇ ਮਹਾਂਪੁਰਸ਼ ਹੈ ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ, ਭਾਵੇਂ ਕੋਈ ਪੁਰਸ਼ ਕਿੱਡਾ ਵੀ ਪਾਪੀ ਹੋਵੇ, ਜਿਹੜਾ ਇੱਕ ਵਾਰੀ ਉਹਨਾਂ ਦੀ ਨਜ਼ਰ ਦੇ ਵਿੱਚ ਆ ਗਿਆ ਉਸ ਨੂੰ ਉਹਨਾਂ ਨੇ ਛਡਾਈ ਦੇਣਾ, ਉਹਦੇ ਉਹਨਾਂ ਨੇ ਬਖਸ਼ਿਸ਼ ਦੁਆਈ ਦੇਣੀ ਹੈ। ਇੱਕ ਜਨਮ ਨਹੀਂ ਅਗਲੇ ਵਿੱਚ ਸਹੀ, ਅਗਲੇ ਨਹੀਂ ਤਾਂ ਅਗਲੇ ਵਿੱਚ ਹੀ ਸਹੀ। ਭਾਗਾਂ ਵਾਲਿਓ ਉਹਨਾਂ ਦੇ ਨਾਲ ਜੁੜਦੇ ਰਹਿਣਾ, ਕੋਈ ਸਮਾਂ ਜਿਸ ਵੇਲੇ ਆਉਂਦਾ ਉਸ ਵੇਲੇ ਫਿਰ ਉਹ ਇਕੱਠੇ ਹੋ ਜਾਂਦੇ ਹੈ। ਇਹ ਦਰਗਾਹ ਦੀ ਮਰਿਆਦਾ ਹੈ। ਭਾਗਾਂ ਵਾਲਿਓ ਇਹ ਜਿਹੜੀ ਕਿਰਪਾ ਮਹਾਂਪੁਰਸ਼ ਨੇ ਤਾਂ ਸਾਰਿਆਂ ਦੇ ਉੱਤੇ ਕਰਨੀ ਹੁੰਦੀ ਹੈ, ਕੋਈ ਉਸ ਨੂੰ ਮੰਨੇ ਨਾ ਮੰਨੇ ਇਹ ਉਹਦੀ ਮਰਜ਼ੀ ਹੈ, ਕੋਈ ਬਖਸ਼ਿਸ਼ ਲਵੇ ਨਾ ਲਵੇ। ਪਰ ਜਿਹੜੇ ਮਹਾਂਪੁਰਖ ਹੈ ਉਹ ਤਾਂ ਬਖਸ਼ਾਂ ਵੰਡਦੇ ਹੈ, ਬਖਸ਼ਾਂ ਦੇਣ ਵਾਸਤੇ ਆਉਂਦੇ ਰਹਿੰਦੇ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਹਰ ਸਤਿਗੁਰ ਮੇਲੋ ਦਿਆ ਕਰ, ਜਨ ਨਾਨਕ ਧੋਵੈ ਪਾਏ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਹੇ ਗੁਰਦੇਵ ਜੇ ਤੂੰ ਮੈਨੂੰ ਮਿਲ ਜਾਵੇ, ਤੇਰੇ ਮੈਂ ਪੈਰ ਧੋ ਕੇ ਪੀਵਾਂ, ਤੇਰੇ ਮੈਂ ਚਰਨ ਧੋ ਕੇ ਉਹਨਾਂ ਦਾ ਜਲ ਜਿਹੜਾ ਉਸ ਦੇ ਨਾਲ ਆਪਣਾ ਮੂੰਹ ਧੋਵਾਂ, ਮੇਰਾ ਕਲੰਕ, ਮੇਰੇ ਦੁੱਖ, ਮੇਰੇ ਪਾਪ ਕੱਟੇ ਜਾਣ, ਮੇਰੇ ਤੇ ਕਿਰਪਾ ਹੋ ਜਾਵੇ, ਇਹ ਤਾਂ ਮੈਨੂੰ ਬਖਸ਼ਿਸ਼ ਜ਼ਰੂਰ ਦੇ, ਮੇਰੇ ਤੇ ਕਿਰਪਾ ਕਰ, ਮੈਂ ਹਮੇਸ਼ਾ ਤੈਨੂੰ ਹਰ ਸਤਿਗੁਰ ਮੇਲੋ ਦਿਆ ਕਰ, ਜਨ ਨਾਨਕ ਧੋਵਾ ਪਾਏ। ਜੇਕਰ ਮੈਨੂੰ ਤੂੰ ਆਪਣਾ ਬਣਾਇਆ ਤੇ ਮੈਨੂੰ ਚਰਨ ਕਮਲ ਧੋ ਲੈਣ ਦੇ, ਤੇਰੇ ਚਰਨ ਕਮਲਾਂ ਦੇ ਜਲ ਦੇ ਨਾਲ ਮੂੰਹ ਧੋ ਲੈਣ ਦੇ, ਜਲ ਛੱਕ ਲੈਣ ਦੇ, ਮੈਨੂੰ ਆਪਣੇ ਪਾਪਾਂ ਨੂੰ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਕੀਤੇ ਆ ਉਹਨਾਂ ਤੋਂ ਛੁਟਕਾਰਾ ਪਾ ਲੈਣ ਦੇ, ਇਹ ਮੇਰੇ ਤੇ ਕਿਰਪਾ ਕਰਦੇ। ਐਸੇ ਹੀ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਸੱਚ ਸਤਿਗੁਰ ਸੱਚਾ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਪਰਮੇਸ਼ਰ ਦਾ ਨਾਮ ਬਾਣੀ ਜਿਹੜੀ ਹੈ ਉਹ ਸੱਚੀ ਹੈ, ਬਾਣੀ ਸੱਚੀ ਹੈ ਤੇ ਸਤਿਗੁਰ ਸੱਚਾ, ਉਹਦੇ ਜਿਹੜੇ ਬਖਸ਼ਿਸ਼ ਹੈ ਅਮਰ ਆ ਉਹ ਵੀ ਸੱਚੇ ਹੈ। ਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਹੈ, ਜਿਨ ਅੰਦਰ ਹਰ ਉਰਧਾਰਿਆ, ਉਹ ਵੀ ਸੱਚੇ ਹੈ। ਭਾਗਾਂ ਵਾਲਿਓ ਉਹ ਬਾਣੀ ਦੇ ਨਾਲ ਜੁੜ ਜਾਂਦੇ ਹੈ, ਜਿਨ੍ਹਾਂ ਨੇ
परमेश्वर का नाम जिहड़ा सी अपने हिरदे दे विच उरदात लिया, परमेश्वर दे नाम नू जप लिया। ऐसे ही सतगुरु जी महाराज फरमाउंदे हन, सच सतगुर सच्चा पुरख है, जिन काम क्रोध बिख मारिया। गुरु गरीब नवाज जी महाराज फरमाउंदे आ, ओ सतगुर सच्चा पुरख है जिन्हें सतगुर दे नाल अपनी सांझ पाली, ओदी निशानी ए आ काम क्रोध बिख जिहड़ी आ मन दे विच मर जांदी है। ना ओदे हिरदे दे विच क्रोध हुंदा, ना ओदे हिरदे दे विच भागां वाले ओ पाप दी विख हुंदी है, ना ओदे मन दे विच किसे वास्ते ईरखा हुंदी है। गुरु गरीब नवाज जी महाराज फरमाउंदे आ, ओदे तां लक्षण ही इहो जिहे हो जांदे आ, मन दी सारी जहर खत्म हो जांदी है। ऐसे सतगुरु जी महाराज फरमाउंदे हन, ज्ञान डिठा पूरा सतगुरु तां अंदरों मन साधारिया। गुरु गरीब नवाज जी महाराज फरमाउंदे आ, जे असी सतगुरु नूं वेख लैने आ, दर्शन कर लैने आ, ओ भी सानू पता लग जांदा साडा जिहड़ा मन ओदियां आदतां सुधर जांदियां। भागां वाले ओ जिहड़े गुरु दे उत्ते प्रतीत नहीं करदे, अपनी मर्जी दे नाल टुरे फिरदे ऐ, उन्हां दी आदत नहीं सुधरदी, आदत उन्हां दी सुधरदी है जिहड़े किसे महापुरश दी संगत करदे ऐ, रंग उन्हां नूं चढ़दा है जिहड़े महापुरशां दे वचन दे उत्ते प्रतीत करदे ऐ, मनदे ऐ। नहीं तां भाई हर पुरश जिहड़ा ओहदे मन दी इक्को ही ख्वाहिश है वी रब मेरे हुक्म दे विच होवे, साधु मेरे हुक्म दे विच होवे, ते जो मैं आखां उसे तरह ही काठ दी पुतली बन के मेरे अगे नचदा फिरे। पर परमेश्वर नूं की लोड़ है, बंदगी वाले नूं की लोड़ है, उन्हां नूं तां इक्को इक गरज है वी इहनूं मानस जन्म मिलिया, किते ये मानस जन्म जिहड़ा है गुआ ना बैठे, बिना बंदगी तो यह परमेश्वर दे दूर ना हो जावे। उन्हां दा तां होका देना, उन्हां दा संभालना इस नूं फर्ज बनता है। ऐसे सतगुरु जी महाराज फरमाउंदे हन, बलहारी गुर अपने सदा सदा कुम बारिया। गुरु गरीब नवाज जी महाराज फरमाउंदे आ, मैं अपने गुरु तो बलहारे जावां, जिन्हां ने कृपा कीती मैं उन्हां तो घुम जावां। घुम दा मतलब हुंदा भी मैं जाके चरनी पै के डंडौत करां, उन्हां दे चरण जिहड़े आ उह अपने मत्थे नूं लावां, अपनी रचना दे नाल उन्हां दे चरण चट्टां, इस नूं घुम कहिंदे आ। गुरु गरीब नवाज जी महाराज फरमाउंदे आ भी मैं उहदे बलहारे जावां, जिन्हें मेरे ते इह किरपा कीती है मैं वार वार उस नूं याद करां, मैं वार वार ही उस तों बख्शिश लवां, जिस बख्श दे सदका संसार दे विच मैं सुखी होवां। भागां वाले बिना गुरु तों कोई बख्शिश मिलदी नहीं, जिस वेले गुरु बख्श दिंदा उस वेले उसका कोई अंत नहीं रहिंदा। गुरमुख जनो, बाणियां कहानियां पुत सुपुत करेन, किसे समय दी कोई गल हुंदी है, किसे समय दी कोई हुंदी है, जिस वेले सुन लईए उस वेले मन जिहड़ा उस नूं शांति भी आउंदी है, उहनूं याद करके उहदी सिफत करन नूं भी जी करदा है। भागां वाले बाबा जी दा एक जामा जिहड़ा सी उह लखनऊ दे विच होया, एक जामा जिहड़ा सी उस जामे दे विच तां उत्थों दे नवाब सन, पर जिहड़ा उस तों बाद सी एक समां जिहदे विच बड़ी वड्डी बंदगी कीती, उह समां अजिहा सी इक छप्पड़ सी। भागां वाले उस छप्पड़ दे विचकार इक बोड़ दा बेरे सी,
ਪਾਣੀ ਦੇ ਵਿੱਚ ਜਿਸ ਨੇ ਲੰਘਣਾ ਲੰਘ ਕੇ ਬਾਬਾ ਜੀ ਦੇ ਕੋਲੇ ਜਾਣਾ ਲੱਕ ਲੱਕ ਪਾਣੀ ਸੀ ਪਰ ਬਹੁਤੇ ਜਿਹੜੇ ਸਨ ਉਹਨਾਂ ਨੇ ਡਰਦੇ ਰਹਿਣਾ ਉਸ ਦੇ ਨੇੜੇ ਨਾ ਜਾਣਾ ਇੱਕ ਬੜਾ ਵੱਡਾ ਉੱਥੇ ਸਰਪ ਰਹਿੰਦਾ ਸੀ ਉਸ ਨੇ ਬਾਬਾ ਜੀ ਦੇ ਪਿੱਛੇ ਆਪਣੀ ਕਮਰ ਰੱਖ ਲੈਣੀ ਸਰਾਣਾ ਜਿਹੜਾ ਸੀ ਉਸ ਦੇ ਨਾਲ ਲਾ ਕੇ ਬੈਠ ਜਾਣਾ ਜਿਹੜਾ ਉਸਦਾ ਮੁੱਖ ਸੀ ਕਿਸੇ ਵੇਲੇ ਜਿਸ ਵੇਲੇ ਧੁੱਪ ਹੋਣੀ ਉਸ ਨੇ ਬਾਬਾ ਜੀ ਦੇ ਮੁੱਖ ਦੇ ਉੱਤੇ ਛਾਂ ਕਰ ਲੈਣੀ ਨਾਲ ਨਾਲ ਕਲੋਲਾਂ ਵੀ ਕਰਨੀਆਂ ਨਾਲ ਨਾਲ ਬਾਬਾ ਜੀ ਦੇ ਨਾਲ ਵੀ ਰਹਿਣਾ ਗੁਰਮੁਖ ਜਨੋ ਜੇ ਕੋਈ ਕਿਸੇ ਪਦਾਰਥ ਨੂੰ ਲੈ ਕੇ ਆਵੇ ਪਹਿਲੇ ਸਮਿਆਂ ਦੇ ਵਿੱਚ ਕਿਸੇ ਵੇਲੇ ਬਾਬਾ ਜੀ ਨੇ ਆਖਿਆ ਭਾਈ ਤੁਸੀਂ ਆਹ ਜਿਹੜੀ ਟੋਕਰੀ ਹੈ ਇਸ ਦੇ ਵਿੱਚ ਰੱਖ ਦੇਣਾ ਭਾਗਾ ਮਲਿਓ ਪ੍ਰਸ਼ਾਦ ਉਸ ਦੇ ਵਿੱਚ ਰੱਖ ਲੈਣਾ ਉਸ ਨੇ ਆਪਣੀ ਪੂਛ ਨੂੰ ਪਾਣੀ ਦੇ ਵਿੱਚ ਲੈ ਕੇ ਜਾਣਾ ਭਾਗਾ ਮਲਿਓ ਉਹ ਜਿਹੜੀ ਉਸ ਵੇਲੇ ਬਣਾਇਆ ਹੋਇਆ ਬਖਸ਼ਾ ਸੀ ਉਸ ਨੂੰ ਆਪਣੀ ਪੂਛ ਦੇ ਨਾਲ ਖਿੱਚ ਲੈਣਾ ਇਸੇ ਤਰ੍ਹਾਂ ਹੀ ਕਰਦਿਆਂ ਕਰਦਿਆਂ ਕਿੰਨਾ ਕੁ ਸਮਾਂ ਜਿਹੜਾ ਸੀ ਗੁਜ਼ਰਦਾ ਗਿਆ ਜੇ ਬਾਬਾ ਜੀ ਦਾ ਜੀ ਕਰੇ ਪੰਜ ਸੱਤ ਦਿਨ ਬਾਅਦ ਭੋਜਨ ਛਕ ਲੈਣਾ ਨਾ ਜੀ ਕਰੇ ਨਾ ਛਕਣਾ ਇਹ ਸਮਾਂ ਸੀ ਬੜਾ ਹੀ ਬੀਤਿਆ ਜਿਹੜੇ ਉੱਥੋਂ ਦੇ ਰਹਿਣ ਵਾਲੇ ਸਨ ਜਿਸ ਵੇਲੇ ਉਹਨਾਂ ਨੂੰ ਕੁਛ ਪੁੱਛਦਾ ਸੀ ਵੀ ਮਹਾਂਪੁਰਸ਼ਾਂ ਦੀ ਉਮਰ ਕਿੰਨੀ ਕੁ ਹੈ ਹਰ ਇੱਕ ਨੇ ਕਹਿਣਾ ਭਾਈ ਸਾਡੀ ਤਾਂ ਤੀਜੀ ਕਿਸੇ ਨੇ ਕਹਿਣਾ ਚੌਥੀ ਪੀੜ੍ਹੀ ਹੋ ਗਈ ਹੈ ਬਸ ਇਸੇ ਤਰ੍ਹਾਂ ਹੀ ਵੇਖਦੇ ਹਾਂ ਨਾ ਇਹ ਕਿਸੇ ਵੇਲੇ ਅੱਖਾਂ ਖੋਲਦੇ ਹੈ ਅਤੇ ਨਾ ਹੀ ਇਹਨਾਂ ਨੂੰ ਕਦੇ ਟੁਰਿਆਂ ਫਿਰਦਿਆਂ ਦੇਖੀਦਾ ਆ ਜਿਹੜਾ ਭੋਜਨ ਹੈ ਨਾ ਕਿਸੇ ਨੇ ਅਸੀਂ ਛਕਦਿਆਂ ਵੇਖਿਆ ਰੱਖ ਜ਼ਰੂਰ ਜਾਂਦੇ ਹਾਂ ਪਤਾ ਨਹੀਂ ਉਹ ਭੋਜਨ ਕੌਣ ਛਕਦਾ ਕਿੱਧਰ ਨੂੰ ਜਾਂਦਾ ਇਸ ਗੱਲ ਦੀ ਵੀ ਸਮਝ ਨਹੀਂ ਗੁਰਮੁਖ ਜਨੋ ਕਿਸੇ ਨੇ ਕਹਿਣਾ ਵੀ ਪੰਜ ਪੀੜ੍ਹੀਆਂ ਹੋ ਗਈਆਂ ਅਸੀਂ ਇਸੇ ਤਰ੍ਹਾਂ ਹੀ ਤੱਕੀ ਜਾਂਦੇ ਹਾਂ ਇੰਨੀ ਬੰਦਗੀ ਕੀਤੀ ਕੋਈ ਅੰਤ ਹੀ ਨਹੀਂ ਪਤਾ ਨਹੀਂ ਵੀ ਉਹ ਬੰਦਗੀ ਜਿਹੜੀ ਸੀ ਕਿਵੇਂ ਕੀਤੀ ਭਾਗਮ ਵਾਲਿਓ ਇੱਕ ਇੱਕ ਬਾਬਾ ਜੀ ਦਾ ਰੋਮ ਸੀ ਗੁਰਮੁਖ ਰੋਮ ਰੋਮ ਹਰਤਿਆ ਵੈ ਉਹਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਸਨ ਉਹੀ ਆਉਂਦੀਆਂ ਸਨ ਪਰਮੇਸ਼ਰ ਦੇ ਨਾਮ ਦੀਆਂ ਇਹੋ ਹੀ ਉਹਨਾਂ ਦੀ ਦਿਸ਼ਾ ਸੀ ਭਾਗਮ ਵਾਲਿਓ ਜਿਸ ਵੇਲੇ ਸਮਾਂ ਆਇਆ ਦਰਗਾਹ ਦੇ ਵਿੱਚ ਗਏ ਸਾਰਾ ਸ਼ਹਿਰ ਜਿਹੜਾ ਸੀ ਅਤੇ ਆਲਾ ਦੁਆਲਾ ਉਸ ਵੇਲੇ ਦੀ ਗਿਣਤੀ ਹੈ ਕੋਈ ਉਸ ਵੇਲੇ ਦੇ ਨੇੜੇ ਤੇੜੇ ਦੇ ਜਿਹੜੇ ਸਨ 70-80 ਨਗਰ ਜਿਹੜੇ ਸਨ ਉਸ ਸਮੇਂ 'ਤੇ ਪਹੁੰਚੇ ਕਿਸੇ ਦਾ ਦਿਲ ਨਹੀਂ ਸੀ ਕਰਦਾ ਵੀ ਅਸੀਂ ਅੱਗੇ ਜਾਈਏ ਨਾ ਬਾਬਾ ਜੀ ਦਾ ਸਰੀਰ ਉਸ ਵੇਲੇ ਕੋਈ ਕਾਲਾ ਨਾ ਉਸ ਵੇਲੇ ਕੋਈ ਇਹ ਵੀ ਉਸ ਦੇ ਵਿੱਚੋਂ ਦੁਰਗੰਧੀ ਹੋਵੇ ਜਿਵੇਂ ਕਿਉੜਾ ਛਿੜਕਿਆ ਹੁੰਦਾ ਇਸ ਤਰ੍ਹਾਂ ਸਾਰੇ ਛੱਪੜ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਇਹੋ ਜਿਹੀ ਵਾਸ਼ਨਾ ਜਿਹੜੀ ਸੀ ਆਵੇ ਜਿੰਨੇ ਵੀ ਆਏ ਆ ਕੇ ਨਮਸਕਾਰ ਕਰਕੇ ਬੈਠੇ ਰਹੇ ਵੀ ਪਾਤਸ਼ਾਹ ਇਹ ਸਰਪ ਤੋਂ ਕਿਵੇਂ ਅਸੀਂ ਤੁਹਾਡਾ ਸਰੀਰ ਲਈਏ ਜਿਵੇਂ ਜਿਵੇਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਨੇੜੇ ਤੇੜੇ ਦੇ ਜਿੰਨੇ ਵੀ ਮਹਾਂਪੁਰਸ਼ ਸਨ ਉਹ ਵੀ ਆਏ ਉਹਨਾਂ ਨੇ ਆ ਕੇ ਸਾਰਿਆਂ ਨੇ ਹੱਥ ਬੰਨ ਕੇ ਬੇਨਤੀ ਕੀਤੀ ਵੀ ਹੁਣ ਸਾਡਾ ਜੀ ਕਰਦਾ ਵੀ ਤੁਹਾਡਾ ਇਹ ਜਿਹੜਾ ਸਰੀਰ ਹੈ ਇਸ ਨੂੰ ਅਸੀਂ ਲਈਏ ਗੁਰਮੁਖ ਜੀ ਨੂੰ ਸਰੀਰ ਜਿਹੜਾ ਸੀ ਬਾਬਾ ਜੀ ਦਾ ਕਈ ਦਿਨ ਤੋਂ ਬਾਅਦ ਜਿਹੜਾ ਸਰਪ ਸੀ ਉਹ ਓਹਲੇ ਹੋ ਗਿਆ ਅਤੇ ਉਸ ਸਰੀਰ ਨੂੰ ਲੈ ਕੇ ਆਏ ਅਮਾਮ ਬਾੜੇ ਦੇ ਵਿੱਚ ਲਿਆ ਕੇ ਇਸ਼ਨਾਨ ਕੀਤਾ ਜਿਸ ਵੇਲੇ ਇਸ਼ਨਾਨ ਕਰਵਾਇਆ ਵੇਖਣ ਵੀ ਅੰਗ ਅੰਗ ਮੁੜੀ ਜਾਂਦਾ ਹੈ ਜੇ ਉਂਗਲਾਂ ਮੁੜਨ ਉਹ ਵੀ ਮੁੜਨ ਜੇ ਬਾਬਾ ਜੀ ਦਾ ਹੱਥ ਮੋੜਨ ਉਹ ਵੀ ਮੁੜੇ ਉਸ ਵੇਲੇ ਇੱਕ ਕੁਰਸੀ ਸੀ ਨਵਾਬੀ ਉਸ ਕੁਰਸੀ ਦੇ ਉੱਤੇ ਬਾਬਾ ਜੀ ਨੂੰ ਬਿਠਾ ਦਿੱਤਾ ਭਾਗਾਂ ਵਾਲੇ ਉਹ ਕਿਸੇ ਨੂੰ ਇਹ ਨਹੀਂ ਸੀ ਭਾਸ ਪੈਂਦਾ ਵੀ ਸਰੀਰ ਛੱਡ ਗਿਆ ਜਾਂ ਸਰੀਰ ਦੇ ਵਿੱਚ ਹੈ ਸਿੱਖ ਸੰਗਤਾਂ ਬੜੀਆਂ ਦਰਸ਼ਨ ਕਰਨ ਵਾਸਤੇ ਆਈਆਂ ਕਹਿਣ ਲੱਗੇ ਇਸ ਤਰ੍ਹਾਂ ਕਰੋ
ਵੀ ਹੁਣ ਇਹਨਾਂ ਨੇ ਇਸ ਜਗ੍ਹਾ ਦੇ ਵਿੱਚ ਤਪ ਤਾਂ ਬੜਾ ਵੱਡਾ ਕੀਤਾ, ਪਰ ਆਹ ਜਿਹੜਾ ਇਮਾਮਬਾੜਾ ਇਸ ਜਗ੍ਹਾ ਦੇ ਵਿੱਚ ਆਪਾਂ ਇਹਨਾਂ ਦਾ ਜਿਹੜਾ ਸਰੀਰ ਹੈ ਉਸ ਸਰੀਰ ਨੂੰ ਆਪਾਂ ਰੱਖ ਦੇਈਏ, ਦਫਨ ਕਰ ਦੇਈਏ ਸਾਰੇ ਸ਼ਹਿਰ ਦੇ ਵਿੱਚ। ਜਿਸ ਵੇਲੇ ਬਾਬਾ ਜੀ ਦਾ ਦੀਦਾਰ ਕਰਵਾਇਆ ਉਸ ਵੇਲੇ ਦੇ ਸਮੇਂ ਦਾ ਦਰਸ਼ਨ ਕਰ ਕਰਕੇ ਸਾਰਿਆਂ ਦੇ ਮਨ ਜਿਹੜੇ ਸਨ ਪ੍ਰਸੰਨ ਹੁੰਦੇ ਤੁਰੇ ਗਏ। ਇਮਾਮਬਾੜੇ ਦੇ ਵਿੱਚ ਬਾਬਾ ਜੀ ਦਾ ਸਰੀਰ ਜਿਹੜਾ ਸੀ ਉਸ ਨੂੰ ਦਫਨਾ ਦਿੱਤਾ। ਗੁਰਮੁਖ ਜਨੋ ਸਮਾਂ ਜਿਹੜਾ ਸੀ ਆਉਂਦਾ ਰਿਹਾ ਜਾਂਦਾ ਰਿਹਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਬਲਹਾਰੀ ਗੁਰ ਆਪਣਾ ਸਦਾ ਸਦਾ ਕੁੰਭ ਵਾਰਿਆ, ਗੁਰਮੁਖ ਜਿੱਤਾ ਮਨਮੁਖ ਹਾਰਿਆ। ਭਾਗਾਂ ਵਾਲੀ ਉਸ ਵੇਲੇ ਜਿੰਨੇ ਵੀ ਸਨ ਸਾਰਿਆਂ ਨੇ ਕਿਹਾ ਵੀ ਦਿਨ ਵੇਖੋ, ਵਿਚਾਰ ਕਰੋ ਵੀ ਦਿਨ ਕਿਹੜਾ ਹੈ। ਭਾਗਾਂ ਵਾਲੀ ਉਹ ਸਮਾਂ ਜਿਹੜਾ ਸੀ ਉਹ ਵੀ ਆਹੀ ਸਮਾਂ ਸੀ ਜਿਸ ਨੂੰ ਅਮਾਵਸ ਦਾ ਸਮਾਂ ਕਹਿੰਦੇ ਹੈ। ਭਾਗਾਂ ਵਾਲੀ ਬਾਬਾ ਜੀ ਦਾ ਜਾਣਾ ਅਮਾਵਸ ਨੂੰ, ਆਉਣਾ ਪੂਰਨਮਾਸ਼ੀ ਨੂੰ, ਪਤਾ ਨਹੀਂ ਇਹ ਕਿੰਨੇ ਕੁ ਸਮਿਆਂ ਤੋਂ ਬਣਿਆ ਟੁਰਿਆ ਆਇਆ। ਪਤਾ ਨਹੀਂ ਉਹ ਬਖਸ਼ਿਸ਼ ਜਿਹੜੀ ਸੀ ਕਿਵੇਂ ਕਿਵੇਂ ਵੰਡੀ, ਕਿਵੇਂ ਕਿਵੇਂ ਸੰਸਾਰ ਨੂੰ ਬਖਸ਼ਿਸ਼ ਦੇ ਕੇ ਚਲੇ ਗਏ। ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ। ਭਾਗਾਂ ਵਾਲਿਓ ਸਮੇਂ ਹੋ ਕੇ ਗੁਜ਼ਰਦੇ ਰਹੇ, ਕਿਸੇ ਵੇਲੇ ਕਿਸੇ ਜਾਮੇ ਦੇ ਵਿੱਚ, ਕਿਸੇ ਵੇਲੇ ਕਿਸੇ ਜਾਮੇ ਦੇ ਵਿੱਚ। ਪਰ ਭਾਗਾਂ ਵਾਲਿਓ ਜਿਸ ਜਾਮੇ ਦੇ ਵਿੱਚ ਹੁਣ ਆਪਾਂ ਦਰਸ਼ਨ ਕੀਤੇ ਹੈ ਇਹ ਜਾਮਾ ਨਜ਼ਰ ਆਉਂਦਾ ਹੈ। ਭਾਗਾਂ ਵਾਲਿਓ ਉਹਨਾਂ ਦੇ ਸਰੂਪ ਨੂੰ ਵੇਖ ਵੇਖ ਕੇ ਐਂ ਜੀ ਕਰਦਾ ਵੀ ਕੁੱਟ ਕੇ ਮੈਂ ਉਸ ਨੂੰ ਗਲਫੱਕੜੀ ਪਾ ਲਵਾਂ, ਭਾਵੇਂ ਲੋਕ ਕਹਿਣ ਭਾਵੇਂ ਸੰਗਤ ਆਖੇ ਵੀ ਇਹ ਤਸਵੀਰ ਹੈ, ਪਰ ਮੈਨੂੰ ਐਂ ਲੱਗਦਾ ਵੀ ਧੰਨ ਬਾਬਾ ਆਨੰਦ ਸਿੰਘ ਹੀ ਬੈਠਾ ਹੈ। ਸਾਡੇ ਉੱਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਇਹ ਸਾਨੂੰ ਬਖਸ਼ਿਸ਼ ਦਿਓ। ਗਰੀਬ ਨਿਵਾਜ ਗੁਰਮੁਖ ਜਿੱਤਾ ਮਨਮੁਖ ਹਾਰਿਆ, ਸਾਡੀ ਮਨਮੁਖਾਂ ਨਾਲ ਸਾਂਝ ਨਾ ਪਵੇ।

ਗੁਰੂ ਨਾਨਕ ਦਾ ਨਾਮ ਜਿਨ੍ਹਾਂ ਨੇ ਵੀ ਰਸ਼ਨਾ ਤੇ ਲਿਆਂਦਾ ਫਿਰ ਉਹ ਜਨਮ ਮਰਨ ਤੋਂ ਰਹਿਤ ਹੋ ਗਏ ਸੇ ਫਿਰ ਗਰਭਾਸ਼ ਨਾ ਭਰਿਆ ਰੇ ਤਾਰਿਆ ਜਹਾਨ ਲਿਹਾ ਅਭਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧਨ ਕਿਹਾ ਤਿੰਨ ਜਮ ਨੇੜ ਨਾ ਆਇਆ ਜਿਸਨੇ ਵੀ ਪਿਆਰ ਔਰ ਸਿਦਕ ਦੇ ਨਾਲ ਇੱਕ ਵੇਰਾ ਪਿਆਰ ਨਾਲ ਕਹਿ ਦਿੱਤਾ ਧੰਨ ਗੁਰੂ ਨਾਨਕ ਜਮਦੂਤ ਨੇੜੇ ਨਹੀਂ ਆ ਸਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਧਾਰਦੇ ਹੋਏ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ ਇੱਕ ਛੋਟਾ ਜਿਹਾ ਪਿੰਡ ਆਇਆ ਜਿਨ੍ਹਾਂ ਦਾ ਨਿਤਾ ਪ੍ਰਤੀ ਇਹ ਕਰਮ ਸੀ ਕੋਈ ਵੀ ਅਭਿਆਗਤ ਕੋਈ ਵੀ ਮੁਸਾਫਰ ਉਥੋਂ ਲੰਘ ਜਾਵੇ ਪਹਿਲਾਂ ਕਤਲ ਕਰਨਾ ਫਿਰ ਉਸ ਦੀ ਤਲਾਸ਼ੀ ਲੈਣੀ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ ਉਹ ਦੇਖ ਰਹੇ ਸਨ ਬਈ ਇਹਨਾਂ ਕੋਲੋਂ ਸ੍ਰਿਸ਼ਟੀ ਨੂੰ ਬੜਾ ਦੁੱਖ ਪਹੁੰਚ ਰਿਹਾ ਉਹਨਾਂ ਨੂੰ ਤਾਰਨ ਲਈ ਹਜ਼ੂਰ ਆਪ ਉਸ ਜੰਗਲ ਵਿੱਚੋਂ ਵਿਚਰਦੇ ਹੋਏ ਪਿੰਡ ਵਿੱਚ ਆ ਰੁਕੇ ਚੋਰਾਂ ਨੇ ਆ ਕੇ ਘੇਰ ਲਿਆ ਹਜ਼ੂਰ ਕਹਿਣ ਲੱਗੇ ਭਾਈ ਕੀ ਚਾਹੁੰਦੇ ਹੋ ਕਿ ਜੋ ਕੁਝ ਹੈ ਇੱਥੇ ਰੱਖ ਦਿਓ ਪਰ ਅਸੀਂ ਪਹਿਲਾਂ ਕਤਲ ਕਰਦੇ ਹਾਂ ਤੇ ਬਾਅਦ ਵਿੱਚ ਤਲਾਸ਼ੀ ਲੈਂਦੇ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ ਜੋ ਕੁਝ ਸਾਡੇ ਕੋਲ ਹੈ ਉਹ ਤੁਹਾਨੂੰ ਦੇ ਦਿੰਦੇ ਹਾਂ ਤੇ ਸਾਨੂੰ ਜਾਣ ਦਿਓ ਆਖਿਆ ਇਹ ਸਾਡਾ ਅਸੂਲ ਹੀ ਨਹੀਂ ਚਾਹੇ ਕੁਝ ਵੀ ਨਾ ਨਿਕਲੇ ਜਿਸ ਮਨੁੱਖ ਨੂੰ ਅਸੀਂ ਵੇਖ ਲਿਆ ਨਾ ਜਿਹੜਾ ਇੱਥੋਂ ਲੰਘ ਗਿਆ ਉਹ ਜਿਉਂਦਾ ਨਹੀਂ ਜਾ ਸਕਿਆ ਉਚਾਰਨ ਕਰੋ ਸ੍ਰੀ ਵਾਹਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਤੁਸੀਂ ਕਤਲ ਤਾਂ ਕਰ ਹੀ ਦੇਣਾ ਪਰ ਇੱਕ ਸਾਡੀ ਵੀ ਸ਼ਰਤ ਹੈ ਸਾਡੀਆਂ ਦੇਹਾਂ ਰੁਲਦੀਆਂ ਨਾ ਰਹਿਣ ਥੋੜੀਆਂ ਲੱਕੜੀਆਂ ਇਕੱਠੀਆਂ ਕਰਕੇ ਤੇ ਸਾਨੂੰ ਵਾਇਦਾ ਦਿਓ ਬਈ ਤੁਸੀਂ ਸੰਸਕਾਰ ਕਰ ਦਿਓਗੇ ਆਖਿਆ ਲੱਕੜਾਂ ਕਿੱਥੋਂ ਇਕੱਠੀਆਂ ਕਰੀਏ ਕਿ ਹੋ ਸਕਦੀਆਂ ਹਨ ਤੇ ਜੇ ਲੱਕੜਾਂ ਇਕੱਠੀਆਂ ਕਰ ਲਈਆਂ ਅੱਗ ਕਿੱਥੋਂ ਲਿਆਵਾਂਗੇ ਤਾਂ ਇੱਕ ਚਿਤਾ ਬਲ ਰਹੀ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਚਿਤਾ ਵੱਲ ਉਂਗਲੀ ਕਰ ਦਿੱਤੀ ਬਈ ਉਹ ਅੱਗ ਬਲ ਰਹੀ ਹੈ ਉਥੋਂ ਅਗਨੀ ਲਿਆਓ ਤੇ ਫਿਰ ਜੋ ਮਰਜ਼ੀ ਹੈ ਕਰ ਲੈਣਾ ਕੁਝ ਚੋਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਾਸ ਖਲੋ ਗਏ ਬਈ ਚਲੇ ਹੀ ਨਾ ਜਾਣ ਤੇ ਕੁਝ ਅਗਨੀ ਲੈਣ ਲਈ ਚਲੇ ਗਏ ਜਾ ਕੇ ਕੀ ਵੇਖਦੇ ਹਨ ਜਿਹੜਾ ਮ੍ਰਿਤਕ ਸਰੀਰ ਜਲ ਰਿਹਾ ਸੀ ਨਾ ਉਸ ਸਰੀਰ ਨੂੰ ਲੈਣ ਵਾਸਤੇ ਪਹਿਲਾਂ ਤਾਂ ਜਮ ਗਣ ਆਏ ਹਨ ਉਸ ਦੀ ਆਤਮਾ ਨੂੰ ਬੜਾ ਮਾਰ ਰਹੇ ਸਨ ਤੇ ਫਿਰ ਉਸੀ ਵੇਲੇ ਰਾਮ ਗਣ ਆ ਗਏ ਫੁੱਲਾਂ ਦੇ ਵਿਮਾਨ ਸਜ ਕੇ ਆ ਗਏ ਤੇ ਆਪਸ ਵਿੱਚ ਚਰਚਾ ਕਰ ਰਹੇ ਸਨ ਉਹ ਰਾਮ ਗਣ ਕਹਿਣ ਲੱਗੇ ਭਾਈ ਇਸ ਆਤਮਾ ਨੂੰ ਹੁਣ ਅਸੀਂ ਲੈ ਜਾਣਾ ਹੈ ਜਮਗਣ ਕਹਿੰਦੇ ਹਨ ਇਸਨੇ ਸਾਰੀ ਜ਼ਿੰਦਗੀ ਕੋਈ ਚੰਗਾ ਕਰਮ ਨਹੀਂ ਕੀਤਾ ਕਦੀ ਇਸਦੇ ਕਦਮ ਸਤਸੰਗਤ ਵੱਲ ਨਹੀਂ ਗਏ ਇਹਨਾਂ ਨੇਤਰਾਂ ਨਾਲ ਕਦੀ ਇਸਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਆਪਣੇ ਇਸ਼ਟ ਅੱਗੇ ਕਦੀ ਸੀਸ ਨਹੀਂ ਚੁਕਾਇਆ ਇਹ ਤਾਂ ਕੁੰਭੀ ਨਰਕ ਦਾ ਭਾਗੀ ਹੈ ਇਹਨੂੰ ਤੁਸੀਂ ਕਿਵੇਂ ਲੈ ਜਾ ਸਕਦੇ ਹੋ ਤਾਂ ਰਾਮਗਣਾ ਨੇ ਆਖਿਆ ਤੈਨੂੰ ਪਤਾ ਨਹੀਂ ਸ੍ਰਿਸ਼ਟੀ ਦੇ ਮਾਲਕ ਲੋਕ ਪਰਲੋਕ ਦੇ ਮਾਲਕ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਖੜੋਤੇ ਹਨ ਤੇ ਉਹਨਾਂ ਨੇ ਇਸ ਚਿਤਾ ਵੱਲ ਉਂਗਲੀ ਕਰ ਦਿੱਤੀ ਹੈ ਇਸ ਲਈ ਇਹ ਹੁਣ ਨਰਕਾਂ ਵਿੱਚ ਨਹੀਂ ਜਾਏਗਾ ਸਵਰਗ ਵਿੱਚ ਜਾਏਗਾ ਚੋਰਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਅੱਖਾਂ ਭਰ ਆਈਆਂ ਕੀਤੇ ਹੋਏ ਪਾਪ ਸਾਹਮਣੇ ਆ ਗਏ ਤੇ ਆ ਕੇ ਚਰਨਾਂ ਤੇ ਡਿੱਗ ਪਏ ਨਾਲਦਿਆਂ ਨੂੰ ਵੀ ਦੱਸਿਆ ਭਾਈ ਜਿਹੜਾ ਪ੍ਰਭੂ ਸਾਡੇ ਪੁੰਨਾਂ ਤੇ ਤਪੱਸਿਆ ਤੇ ਚੰਗੇ ਕਰਮ ਕਰਕੇ ਨਹੀਂ ਰੀਝਦਾ ਅੱਜ ਉਹ ਈਸ਼ਵਰ ਸਾਡੇ ਪਾਪਾਂ ਤੇ ਰੀਝ ਕੇ ਸਾਨੂੰ ਤਾਰਨ ਲਈ ਆ ਗਿਆ ਸਾਰਿਆਂ ਨੇ ਚਰਨ ਪਕੜੇ ਤੇ ਹਜ਼ੂਰ ਦੇ
ਡਰ ਤੋਂ ਇਹ ਦਾਤ ਮੰਗੀ ਭਾਈ ਗਰੀਬ ਨਿਵਾਜ ਸਾਨੂੰ ਸੱਚ ਦਾ ਰਾਹ ਦੱਸੋ ਤੇ ਹਜ਼ੂਰ ਨੇ ਫਿਰ ਕੀ ਦੱਸਿਆ ਆਖਿਆ ਕਿਰਤ ਕਰਨੀ ਵੰਡ ਕੇ ਛਕਣਾ ਔਰ ਫਿਰ ਦੋਨੋਂ ਟਾਈਮ ਜਪਣਾ ਸ੍ਰੀ ਵਾਹਿਗੁਰੂ ਇਹ ਹੈ ਗੁਰੂ ਨਾਨਕ ਜਿਨ ਸੁਣਿਆ।

0: ਅਰਜਨ ਦੇਵ ਪਾਤਸ਼ਾਹ ਗੁਰੂ ਨਾਨਕ ਦੀ ਸਿਫਤ ਕਰਦੇ ਹੋਏ ਆਪ ਕਹਿੰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰੇ ਹਰੇ। ਗੁਰੂ ਨਾਨਕ ਨੇ ਜਿਤਨੇ ਤਾਰੇ ਹਨ ਕੋਈ ਗਿਣਤੀ ਹੈ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਕਿਤਨਿਆਂ ਕੋ ਦੀ ਕੋਈ ਗਿਣਤੀ ਕਰ ਲਵੇਗਾ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ? ਕੋਈ ਕਵੇ ਮੈਂ ਮੋਲੇ ਧਾਰ ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕਰ ਲਈ ਹੈ? ਹੋ ਨਹੀਂ ਸਕਦੀ, ਪਰ ਮੰਨ ਲਵਾਂਗੇ ਕਰ ਲਈ ਹੋਵੇਗੀ। ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਕਰੋੜਾਂ ਹੀ ਅਪਰਾਧੀ ਤਰ ਗਏ, ਜਿਨ੍ਹਾਂ ਨੇ ਨਾਮ ਲਿਆ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਡਿੱਠਾ, ਸਾਰੇ ਹੀ ਤਰ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਹੁਣ ਉਹ ਜੋਤੀ, ਗੁਰੂ ਨਾਨਕ ਦੀ ਜੋਤੀ ਜੋ ਹੈ, ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਦਰ ਆਈ। ਹਰ ਜੀਓ ਨਾਮ ਪਰਿਓ ਰਾਮਦਾਸ, ਹੁਣ ਗੁਰੂ ਨਾਨਕ ਨੇ ਆਪਣਾ ਨਾਮ ਰਾਮਦਾਸ ਅਖਵਾਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ, ਆਓ ਆਪਣੀ ਸੁਰਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਚੱਲੀਏ ਤੇ ਕਰੀਏ ਨਮਸਕਾਰ। ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ।
1: ਗੁਰੂ ਰਾਮਦਾਸ।
0: ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਹਨ। ਭਾਈ ਸੋਮਾ ਨਾਮ ਦਾ ਰਸੀਆ ਲਾਹੌਰ ਰਹਿੰਦਾ ਸੀ, ਪੂਰਬਲੇ ਕਰਮ ਭਗਤੀ ਭਾਵ ਦੇ ਨਾਲ ਭਰਪੂਰ ਸਨ, ਕਿਉਂਕਿ ਪੂਰਨ ਗੁਰੂ ਦੀ ਸੰਗਤ ਤਾਂ ਹੀ ਮਿਲਦੀ ਹੈ ਜੇ ਪੂਰਬਲੇ ਕਰਮ ਵੀ ਅੱਛੇ ਹੋਣ। ਪੂਰਨ ਗੁਰੂ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਪਿਛਲੇ ਵੀ ਕੋਈ ਪੂਰਬਲੇ ਚੰਗੇ ਕਰਮ ਹੋਣ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਤੇ ਜਦੋਂ ਪੂਰਨ ਗੁਰੂ ਮਿਲ ਜਾਵੇ ਤਾਂ ਫਿਰ ਮਿਟਿਓ ਹਨੇਰ ਮਿਲਤ ਹਰ ਨਾਨਕ, ਫਿਰ ਅਗਿਆਨ ਰੂਪੀ ਹਨੇਰਾ ਮਿਟ ਜਾਂਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਹਨੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਪੂਰਨ ਗੁਰੂ ਦੀ ਪ੍ਰਾਪਤੀ। ਭਾਈ ਸੋਮਾ ਲਾਹੌਰ ਦਾ ਨਿਵਾਸੀ ਸੀ ਤੇ ਅੰਮ੍ਰਿਤਸਰ ਵਿਖੇ ਆਪਣਾ ਨਿਵਾਸ ਲੈ ਆਇਆ। ਕਾਹਦੇ ਲਈ? ਬਈ ਦੋਨੋ ਟਾਈਮ ਸਤ ਸੰਗਤ ਕਰਾਂਗੇ ਤੇ ਵਿਹਾਰ ਵਿੱਚੋਂ ਸਮਾਂ ਮਿਲੇਗਾ ਤਾਂ ਗੁਰੂ ਦਰ ਦੀ ਸੇਵਾ ਕਰਕੇ ਜੀਵਨ ਸਫਲ ਕਰਾਂਗੇ। ਭਾਈ ਸੋਮਾ, ਘਰ ਦੇ ਵਿੱਚ ਬੜੀ ਗਰੀਬੀ ਹੈ, ਕੋਈ ਅਮੀਰੀ ਨਹੀਂ, ਛੋਲੇ ਉਬਾਲ ਕੇ ਵੇਚ ਲੈਂਦਾ, ਉਹਦੇ ਵਿੱਚੋਂ ਚਾਰ ਪੈਸੇ ਬਚਦੇ ਹਨ, ਉਹਦੇ ਨਾਲ ਨਿਰਵਾਹ ਕਰ ਲੈਂਦਾ ਤੇ ਬਾਕੀ ਦਾ ਸਮਾਂ ਸੇਵਾ ਸਿਮਰਨ ਵਿੱਚ ਬਤੀਤ ਕਰ ਦਿੰਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਨ ਵਿੱਚ ਖਿਆਲ ਆਇਆ, ਭਾਈ ਸੋਮਾ ਸਵੇਰ ਸ਼ਾਮ ਹਰ ਵੇਲੇ ਸਿਮਰਨ ਵਿੱਚ ਜੁੜਿਆ ਰਹਿੰਦਾ, ਵਿਹਾਰ ਤੋਂ ਸਮਾਂ ਮਿਲਦਾ, ਸੇਵਾ ਕਰਦਾ, ਵੇਖੀਏ ਕੁਝ ਇਹਦੇ ਅੰਦਰ ਮਾਇਆ ਦੀ ਪਕੜ ਵੀ ਹਟੀ ਹੈ ਜਾਂ ਮਾਇਆ ਦੀ ਪਕੜ ਉਵੇਂ ਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਆਏ, ਕਹਿਣ ਲੱਗੇ, ਸੋਮਿਆ ਅੱਜ ਦੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਧੰਨ ਪਾਕ ਸਮਝੇ, ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਪੈਸੇ ਮਜ਼ਦੂਰਾਂ ਨੂੰ ਵੰਡ ਦਿੱਤੇ। ਦੂਸਰੇ ਦਿਨ ਫਿਰ ਆਣ ਖੜੋਤੇ, ਸੋਮਿਆ ਅੱਜ ਵੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਸੋਚਿਆ, ਭਾਈ ਗੁਰੂ ਤਰੁੱਠਾ ਹੈ, ਗੁਰੂ ਨੇ ਮੈਨੂੰ ਸੰਭਾਲਿਆ, ਕਿਉਂਕਿ ਜਿਹਦੇ ਦਰ ਤੇ ਲਕਸ਼ਮੀ ਹੱਥ ਬੱਧੀ ਖੜੀ ਹੈ, ਦੇਵੀ ਦੇਵਤੇ ਪੀਰ ਪੈਗੰਬਰ ਔਲੀਆ ਜਿਹਦੇ ਹੁਕਮ ਦੀ ਉਡੀਕ ਵਿੱਚ ਹਨ, ਜਿਸ ਦੇ ਦਰ ਦੀ ਚਰਨ ਤੋੜੀ ਲੈ ਕੇ ਆਪਣੇ ਧੰਨ ਭਾਗ ਸਮਝਦੇ ਹਨ, ਉਹ ਗੁਰੂ ਇੱਕ ਕੰਗਾਲ ਪਾਸੋਂ ਵਟਕ ਮੰਗ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਉਹਦੀ ਬਖਸ਼ਿਸ਼ ਹੈ, ਰਹਿਮਤ ਹੈ। ਭਾਈ ਸੋਮੇ ਨੇ ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਇਤਿਹਾਸ ਵਿੱਚ ਲਿਖਿਆ ਕਿ धन गुरु रामदास पातशाह छे दिन लगातार आउंदे, पाई सोमे पासो वटक मंगदे ते पाई सोमा हजूर दे अर्पण कर देंदा। सतवें दिन जदों आए तो पाई सोमे ने आप ही जितनी वटक होई सी हजूर दे अर्पण करनी चाही, ता धन गुरु रामदास पातशाह कहन लगे, सोमिया अज असी लैन नहीं आए, अज देन लई आए हां। भाई सोमा चरणा नूं लिपट गया, ओ सच्चा पातशाह, ओ मेरा दे साईं, असी तैनू की देन जोगे हां, असी तां जुगा जुगंतर तेरे पासों ही लै रहे हां, और तेरे दिते हुए विच्चों जे तिल मात्र दे भी दिता तां की दिता है, तेरा दिया तुझे क्या अर्पूं, तेरे दिते हुए विच्चों जे तिल मात्र दे भी दिता है तां क्या दिता है। उचारण करो श्री वाहिगुरु। भाई सोमे ने नैणा दे जल नाल हजूर दे चरण धो दिते, ते जो जो चरणा नूं लिपटदा अंदर दा शीशा साफ हो रहा है। जदों सिख गुरु दे चरणा ते मस्तक रखदा है ता पापां दे छोड कट जांदे हन, अंदर दा शीशा साफ हो जांदा है। उचारण करो श्री वाहिगुरु। धन गुरु रामदास किसे प्यार विच आके भाई सोमे नूं वरदान दे रहे हन, सोमा शाह वे परवाह, ओ सोमिया तू वे परवाह होवेगा, सोमिया तू शाह सदीवेगा, इस दुनियादारी दा ही नहीं तेरे परमार्थ विच भी तेरे नाम विच भी बरकतां पैणगियां, तेरे नेत्रां विच बरकत पवेगी, जिस नूं एक वेरी वेख लेगा ओ निहाल हो जावेगा, तेरी रसना ते बरकत होवेगी, जिनू वरदान दे देवेगा, जिनू एक वेरा बचन कह देवेगा ओ बचन कदी खाली नहीं जाएगा, तेरे हथां विच बरकत होवेगी, दे नाल भी तू आशीर्वाद दे दिती, ओदा लोक भी सुखी ते परलोक भी सुहेला हो जाएगा। उचारण करो श्री वाहिगुरु।

ਅਸੀਂ ਰੋਜ਼ ਹੀ ਗੁਰੂ ਪਾਸੋਂ ਮੰਗਦੇ ਹਾਂ, ਹੇ ਵਾਹਿਗੁਰੂ, ਹੇ ਨਿਰੰਕਾਰ, ਹੇ ਗੁਰੂ ਨਾਨਕ, ਸਾਡੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਈ। ਪਰ ਕਦੀ ਗੁਰੂ ਕੋਲੋਂ ਇਹ ਨਹੀਂ ਮੰਗਿਆ ਭਈ ਹੇ ਵਾਹਿਗੁਰੂ ਮੇਰੇ ਨਿਤਨੇਮ ਵਿੱਚ ਵੀ ਬਰਕਤ ਪਾ, ਨਾਮ ਵਿੱਚ ਵੀ ਬਰਕਤ ਪਾ, ਦਿਨੋ ਦਿਨ ਤੇਰੇ ਚਰਨਾਂ ਨਾਲ ਪਿਆਰ ਵਧਦਾ ਜਾਵੇ। ਕਦੀ ਇਹ ਬਰਕਤ ਨਹੀਂ ਮੰਗੀ। ਤੇ ਜਿਨ੍ਹਾਂ ਨੇ ਇਹ ਬਰਕਤ ਮੰਗ ਲਈ ਹੈ ਨਾ ਗੁਰੂ ਕੋਲੋਂ, ਉਹਨਾਂ ਨੂੰ ਫਿਰ ਲੋਕ ਪਰਲੋਕ ਦੇ ਸੁਖ ਪ੍ਰਾਪਤ ਹੋ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ, ਜੋ ਹਰੀ ਦੇ ਨਾਮ ਨਾਲ ਜੁੜਦੇ ਹਨ, ਉਹਨਾਂ ਦੇ ਅਚਿੰਤ ਕੰਮ ਹੋ ਜਾਂਦੇ ਹਨ। ਪਰਮੇਸ਼ਰ ਉਹਨਾਂ ਨੂੰ ਮੰਗਣ ਦਾ ਮੌਕਾ ਹੀ ਨਹੀਂ ਦਿੰਦਾ, ਪਹਿਲਾਂ ਹੀ ਦੇ ਦਿੰਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਭਾਈ ਸੋਮੇ ਨੂੰ ਹਜ਼ੂਰ ਨੇ ਵਰਦਾਨ ਦਿੱਤਾ, ਸੋਮਿਆ ਤੇਰੇ ਨਾਮ ਵਿੱਚ ਵੀ ਬਰਕਤ ਪਵੇਗੀ, ਤੇਰੇ ਪਰਮਾਰਥ ਵਿੱਚ ਵੀ ਬਰਕਤ ਪਵੇਗੀ। ਔਰ ਗੁਰੂ ਘਰ ਵੱਲੋਂ ਪੀੜੀ ਦਿੱਤੀ ਗਈ ਔਰ ਮੁਲਤਾਨ ਦੀ ਧਰਤੀ ਤੇ ਫਿਰ ਭਾਈ ਸੋਮੇ ਨੇ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕੀਤਾ। ਉਹਨਾਂ ਦੇ ਖਾਨਦਾਨ ਵਿੱਚੋਂ ਅੱਜ ਵੀ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰਦੇ ਹਨ। ਔਰ ਗੁਰੂ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਨੂੰ ਕਿਹਾ ਸੀ ਨਾ ਸੋਮਾ ਸ਼ਾਹ, ਅੱਜ ਉਹਨਾਂ ਦੇ ਘਰ ਕੋਈ ਛੋਟਾ ਬੱਚਾ ਵੀ ਬੈਠਾ ਹੋਵੇ, ਉਸ ਨੂੰ ਵੀ ਸ਼ਾਹ ਜੀ ਕਰਕੇ ਪੁਕਾਰਦੇ ਹਨ। ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਸ਼ਹਿਨ ਸ਼ਾਹੀਆਂ ਬਖਸ਼ ਦੇਵੇ ਸਾਧ ਸੰਗਤ, ਉਹ ਫਿਰ ਰਹਿੰਦੀ ਦੁਨੀਆਂ ਤੱਕ ਸ਼ਾਹ ਹੀ ਰਹਿਣਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਭਾਈ ਪਿਆਰ ਦੇ ਨਾਲ ਸਿਦਕ ਦੇ ਨਾਲ ਧਿਆਇਆ, ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ। ਉਹ ਗੁਰੂ ਨਾਨਕ ਦੇ ਦਰ ਦੀ ਜਿਨ੍ਹਾਂ ਨੇ ਕਾਮਨਾ ਕਰਕੇ ਸੇਵਾ ਕੀਤੀ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ ਹਨ। ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ, ਉਹ ਗੁਰੂ ਨਾਨਕ ਦਾ ਰੂਪ ਹੀ ਬਣ ਗਏ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਲਈ ਮੈਂ ਮੂਰਖ ਕੀ ਕੇਤਕ

कभी

ਕਹਿਣ ਲੱਗਾ ਮਾਂ ਜੇ ਸੱਚ ਪੁੱਛ ਲਈ ਹੈ ਨਾ ਤਾਂ ਅੱਜ ਤਾਂ

Μα η

کہہ دی اردو زبان کتنا ہے

गुरु ने भी किया

0: Brother of God,
1: Father.

ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਜਿਸ ਨੂੰ ਵੀ ਵਾਹਿਗੁਰੂ ਬਖਸ਼ ਲੈਂਦਾ, ਜਿਸ ਤੇ ਵੀ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਉਹ ਕਿਉਂ ਨਾ ਜਸ ਕਰੇਗਾ, ਉਹ ਜ਼ਰੂਰ ਵਡਿਆਈ ਕਰੇਗਾ, ਗੁਰੂ ਦਾ ਜਸ ਕਰੇਗਾ, ਗੁਰੂ ਦਾ ਜੈ ਜੈਕਾਰ ਕਰੇਗਾ ਵੀ ਜਿਸ ਗੁਰੂ ਨੇ ਮੈਨੂੰ ਬਖਸ਼ ਲਿਆ, ਬਖਸ਼ਿਆ ਵੀ ਐਸੇ ਪਾਪੀ ਨੂੰ, ਗੁਨਾਹਗਾਰ ਨੂੰ। ਇਤਨੇ ਗੁਨਾਹ ਹਨ, ਪਾਪ ਹਨ, ਕਿੰਨੇ ਕਹਨ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਇਤਨੇ ਔਗਣ ਮੇਰੇ ਵਿਚ ਹਨ ਤੇ ਇਤਨੇ ਔਗਣ ਹਾਰ ਨੂੰ ਗੁਰੂ ਨੇ ਬਖਸ਼ ਲਿਆ, ਗੁਰੂ ਨੇ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ ਤੇ ਕਿਉਂ ਨਾ ਜਸ ਕਰਾਂ। ਧੰਨ ਹੈ ਉਹ ਗੁਰਸਿੱਖ ਮਾਈ ਭਾਈ ਜੋ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਂਦੇ ਹਨ, ਜੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਹਨ, ਜਸ ਕਰਦੇ ਹਨ ਨਾਮ ਲਈਏ ਸਤਿਗੁਰ ਨਾਨਕ ਕੇ। ਦੁੱਖ ਦਾਰਦ ਰੋਗ ਮਿਟੇ ਸੋ ਭਿਆਨਕ, ਨਾਮ ਲਈਏ ਸਤਿਗੁਰ ਨਾਨਕ ਕੇ। ਸੁਖ ਸੰਪਤੀ ਭੋਗ ਮਿਲੇ ਸੋ ਅਚਾਨਕ, ਨਾਮ ਲਈਏ ਸਤਿਗੁਰ ਨਾਨਕ ਕੇ। ਜਗ ਕਾਗ ਚੁਗੇ ਮਿਲ ਮੋਤੀ ਮਾਣਕ, ਸਾਰੀ ਸੰਗਤ ਮਿਲ ਕੇ ਆਖੋ ਧੰਨ ਧੰਨ ਗੁਰੂ ਬਾਬਾ ਨਾਨਕ। ਦੇਰ ਨਾ ਲਾਂਦੇ ਸਭ ਮਿਟ ਜਾਂਦੇ, ਜਨਮ ਜਨਮ ਦੇ ਪਾਪ ਭਿਆਨਕ, ਸਭ ਸੁਖ ਆਣ ਨਿਵਾਸ ਕਰੇਂਦੇ, ਦੂਰ ਹੋਣ ਸਭ ਦੁੱਖ ਅਚਾਨਕ, ਨੇੜੇ ਫੇਰ ਨਾ ਆਵਨ ਉਸ ਦੇ, ਜਨਮ ਮਰਨ ਜੋ ਹੈ ਦੁੱਖ ਦਾਨਕ। ਜੋ ਵੀ ਸੱਚਾ ਪ੍ਰੇਮ ਧਾਰ ਕੇ ਇਕ ਵਾਰ ਕਹੇ ਧੰਨ ਸ੍ਰੀ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਦਾ ਨਾਮ ਐਸਾ ਹੈ ਨਰਕਾਂ ਤੋਂ ਬਚਾਉਣ ਵਾਲਾ, ਦੁਨੀਆਂ ਤੋਂ ਨਿਆਰਾ। ਬਾਬਾ ਜੀ ਨੇ ਬਚਨ ਕਰਨੇ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਨਾਨਕ, ਨਾ ਅੱਕਣ ਵਾਲਾ ਨਾ ਥੱਕਣ ਵਾਲਾ। ਗੁਰੂ ਨਾਨਕ ਦਾ ਨਾਮ ਨਰਕਾਂ ਤੋਂ ਬਚਾਉਣ ਵਾਲਾ, ਦੁਨੀਆਂ ਤੋਂ ਨਿਆਰਾ ਨਾਮ ਹੈ। ਐਸਾ ਪਵਿੱਤਰ ਨਾਮ ਗੁਰੂ ਨਾਨਕ ਸਾਹਿਬ ਦਾ ਵੀ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਸਿਫਤ ਕੀਤੀ ਹੈ, ਸੱਚੇ ਦਿਲੋਂ ਇਕ ਵਾਰ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ ਨਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸਨਾ ਭਰਿਆ ਰੇ। ਇਤਨਾ ਮਹਾਨ ਤੇ ਪਵਿੱਤਰ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਹੈ, ਨਾਮ ਦੀ ਦਾਤ ਲੈ ਕੇ ਨਾਮ ਹੀ ਜਪਾਉਣ ਵਾਸਤੇ ਆਏ ਸੀ। ਫਿਰ ਕਿੰਨੇ ਉਨ੍ਹਾਂ ਨੇ ਤਾਰੇ ਹਨ, ਤਾਰਿਆਂ ਦੀ ਤਾਂ ਗਿਣਤੀ ਕਰ ਲਈ ਹੈ ਸਾਇੰਸਦਾਨਾਂ ਨੇ ਵੀ ਆਕਾਸ਼ ਵਿਚ ਕਿੰਨੇ ਤਾਰੇ ਹਨ, ਪਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਨੇ ਤਾਰੇ ਨੇ ਉਨ੍ਹਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਵੀ ਕਿੰਨੇ ਕੁ ਤਾਰੇ ਹਨ, ਕਿੰਨੇ ਕੁ ਹੁਣ ਤਰ ਰਹੇ ਹਨ, ਗਾਹਾਂ ਨੂੰ ਕਿੰਨਿਆਂ ਕੁ ਨੇ ਤਰਨਾ ਹੈ। ਐਸਾ ਪਵਿੱਤਰ ਨਾਮ ਹੈ ਗੁਰੂ ਨਾਨਕ ਸਾਹਿਬ ਦਾ ਤੇ ਕਿਉਂ ਨਾ ਗੁਰਸਿੱਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਕਰੇ, ਜਸ ਕਰੇ। ਦੁਨੀਆਂ ਵਿਚ ਸਾਰੇ ਹੀ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਸਤਿਕਾਰ ਯੋਗ ਹਨ, ਗੁਣ ਤਾਂ ਬੇਅੰਤ ਹਨ, ਕੋਈ ਇਕ ਗੁਣ ਹੈ, ਅਨੇਕਾਂ ਹੀ ਗੁਣ ਹਨ।
हमरी जेहवा एक प्रभर के गुण अगम उथाहा। हम क्यों कर जपह आने हर तुम बड अगम अगाह। एक दू जीवो लख होहे लख हो वह लख वीस। लख लख गेड़ा आखिया एक नाम जगदीश। इतने गुण हन गुरु नानक सच्चे पातशाह दे भी कदे किसे तो महापुरख जां गुरु अवतार तो सराफ हो गया। सेवक नूं सराफ हो गया पर बख्शिया नहीं किसे ने। वचन करता के समा आवेगा तुहानू फलाने गुरु अवतार महापुरख बख्शन। पर जे किसे नूं वचन हो भी गया कोल गलती हुंदी है जीव दी वैसे तां गुरु महापुरख किसे नूं सराफ नहीं दिंदे। सतगुर सभना दा भला मनाएं दा बुरा किसे दा ना होए। कई बारी भावना अनुसार मिल भी जांदा जिवें मूले खत्री ने अंदर ही लुक गया। साखी आउंदी है इतिहास विच भी आप गुरु नानक साहब चल के गए। मरदाने नूं भेजिया घरवाली ने जवाब देता कि ओही साधु आ गए हन फिर लै जाण। तीजी बार आप चल के गए घरवाली ने अंदर गहीरे विच लुको दिता छपा दिता ते सप लड़ गया मौत हो गई। इतिहास दी साखी है। फिर रोंदे करलांदे आए गुरु नानक साहब कहन लगे भाई इन्हे बख्शा तो हुणे जाना सी ऐसे जन्म च कल्याण हो जानी सी इहदा आधार हो जाना सी पर पछाणिया नहीं वचन नहीं मन्निया। सोचदा है कि जे हुण नाल लै गए ते बच्चियां दा किवें गुजारा होवेगा घरवाली किवें रहेगी। घरवाली दा हुक्म मन्या पर गुरु दा हुक्म नहीं मन्या। भी कहिंदा मेरा गुरु चल के आया है जां मेरे गुरु दा कीर्तनिया मैनूं बुला रहे है। सारी दुनिया ता लख चौरासी मेदनी सब सेव करंदा। उस गुरु नानक साहब दी चौरासी लख जून सेवा करे ते मैनूं आप सद्दण। अपने आप नूं समझाउंदा अपने मन भी मना तूं मूली आदमी है आप निरंकार दी जोत तैनू सद रहे हन फिर सद नहीं रहे तेरे बूहे ते आप खड़े हन। भी साडा इत्थे पुराना जार है मित्र है लुक जाना जां परिवार दा मोह आ जाना जां किसे दी आखी लगना एदा भाव ए है कि गुरु नूं असीं छोटा समझदे ते उस नूं वड्डा समझ जिहदा कहना मन रहे। गुरुद्वारे आउणा होवे ते कोई कही चल कल चले जाई वे बैठदे आं गल्लां मारदे आं जां खाने आं पीने ता यो समझो कि असि ओनू बड़ा समझदे ते गुरु नू छोटा समझदे पर गुरु छोटा नहीं। गुरु ता सब तो वड्डा है पर साडी समझ च फर्क है असि समझ एवें लैनी। कहन लगे हुण आधार ता इसे जन्म च हो जाना सी हुण इहदी कल्याण गरीब नवाज कदों होवेगी कदों आधार होवेगा। साहब कहन लगे दसवें जामे विच आके जदों असीं दसवां जामा धारांगे ना उस मौके इहदा आधार कर देवांगे। फिर महाराज आधार किवें होवेगा केड़ी जगह। फिर सारा जिक्र जगह दसी के हजूर साहब एदा सहेदा जन्म होवेगा इनू तीर मारांगे ते एदा उधार हो जावेगा। ता कहन दा भाव कि गुरु ने कुछ नहीं कहा ए साडियां अपनियां गलतियां हुंदियां
ਬਖਸ਼ਿਆ ਤਾਂ ਗਿਆ, ਪਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕਿੰਨਾ ਸਮਾਂ ਗੁਜ਼ਰ ਗਿਆ ਫਿਰ ਪਤਾ ਨੀ। ਇਹ ਤਾਂ ਗੁਰੂ ਜਾਣੇ ਜਾਂ ਉਹ ਮੂਲਾ ਖੱਤਰੀ ਜਾਣੇ ਕਿ ਉਹਨੇ ਕਿੰਨੇ ਕੁ ਜਨਮ ਧਾਰੇ, ਕਿੰਨੇ ਕੁ ਦੁੱਖ ਭੋਗੇ। ਤਾਂ ਮੇਰਾ ਕਹਿਣ ਦਾ ਭਾਵ ਕਿ ਗੁਰੂ ਤਾਂ ਕਿਸੇ ਨੂੰ ਸਰਾਫ ਨਹੀਂ ਦਿੰਦੇ, ਪਰ ਸਾਡੀ ਭਾਵਨਾ ਹੀ ਬਣ ਜਾਂਦੀ। ਕੌਡੇ ਰਾਖਸ਼ ਨੂੰ ਸਰਾਫ ਸੀ ਗੁਰੂ ਦਾ, ਦਿਲ ਕੰਬ ਗਿਆ ਕਿ ਗੁਰੂ ਦਾ ਬਚਨ ਹੋ ਗਿਆ ਪੂਰੇ ਗੁਰੂ ਦਾ। ਜਦੋਂ ਬਚਨ ਹੋ ਜਾਵੇ ਨਾ, ਜਦੋਂ ਸਰਾਫ ਲੱਗ ਜਾਵੇ, ਫਿਰ ਬੰਦੇ ਦੇ ਅੱਖਾਂ ਦੇ ਸਾਹਮਣੇ ਆ ਜਾਂਦਾ ਕਿ ਠੀਕ ਐਵੇਂ ਹੀ ਹੋਵੇਗਾ। ਪ੍ਰਤੀਤ ਹੋ ਗਿਆ ਕਿ ਠੀਕ ਮੇਰੇ ਗੁਰੂ ਨੇ ਬਚਨ ਕੀਤਾ ਵੀ ਤੂੰ ਰਾਖਸ਼ ਬਣ, ਹੰਕਾਰੀ ਹੈ ਨਾ। ਵੀ ਗੁਰੂ ਆਇਆ ਤੇ ਉੱਠ ਕੇ ਸਤਿਕਾਰ ਨਹੀਂ ਕਰਿਆ, ਕਿਉਂਕਿ ਮੈਂ ਜ਼ਿਆਦਾ ਪੜਿਆ ਤੇ ਗੁਰੂ ਚ ਘੱਟ ਵਿਦਿਆ ਹੈ, ਵੀ ਵਿਦਿਆ ਮਿਲੀ ਕਿੱਥੋਂ। ਦਿਲ ਕੰਬ ਗਿਆ, ਮਹਾਰਾਜ ਹੈ ਤਾਂ ਮੈਂ ਬੜਾ ਅਪਰਾਧ ਕੀਤਾ, ਹੁਣ ਕਿਰਪਾ ਕਰੋ ਮੈਨੂੰ ਬਖਸ਼ ਦੇ। ਕਹਿਣ ਲੱਗੇ ਅਸੀਂ ਨਹੀਂ ਬਖਸ਼ਾਂਗੇ, ਕਲਯੁਗ ਵਿਚ ਗੁਰੂ ਨਾਨਕ ਸਾਹਿਬ ਆ ਕੇ ਤੇਰਾ ਆਧਾਰ ਕਰਨਗੇ। ਪਰ ਗੁਰੂ ਨਾਨਕ ਸਾਹਿਬ ਨੇ ਇਉਂ ਨਹੀਂ ਕਿਹਾ ਕਿ ਫਲਾਨੇ ਗੁਰੂ ਮਹਾਂਪੁਰਖ ਆਉਣਗੇ ਫੇਰ ਆਧਾਰ ਹੋਵੇਗਾ। ਜੇ ਕਦੇ ਬਚਨ ਹੋ ਵੀ ਗਿਆ ਤੇ ਫਿਰ ਬਖਸ਼ਾ ਵੀ ਆਪ ਹੀ ਹੈ, ਕਿਸੇ ਦੇ ਹੋਰ ਅੱਗੇ ਨਹੀਂ ਝੁਕਾਇਆ। ਕੋਈ ਲੰਮੀਆਂ ਤਰੀਕਾਂ ਜੁਗਾਂ ਦੀਆਂ ਨਹੀਂ ਪਾਈਆਂ। ਜੇ ਗੁਰੂ ਨਾਨਕ ਸਾਹਿਬ ਦਾ ਕੋਈ ਸਰਾਫਿਆ ਹੋਇਆ ਤੇ ਦੂਸਰੇ ਗੁਰੂ ਨੇ ਬਖਸ਼ ਦਿੱਤਾ, ਦੂਸਰੇ ਗੁਰੂ ਦਾ ਕੋਈ ਸਰਾਫਿਆ ਹੋਇਆ ਤੀਸਰੇ ਗੁਰੂ ਨੇ ਬਖਸ਼ ਦਿੱਤਾ, ਹੋਰ ਕਿਸੇ ਅੱਗੇ ਨਹੀਂ ਭੇਜੇ। ਐਸੇ ਗੁਰੂ ਨਾਨਕ ਸਾਹਿਬ ਦਾ ਜਸ ਕਰੀਏ ਜਿਨ੍ਹਾਂ ਦੇ ਇਤਨੇ ਗੁਣ ਹਨ, ਵਡਿਆਈਆਂ ਹਨ, ਫਿਰ ਜਿਨ੍ਹਾਂ ਨੇ ਵੀ ਪਿਆਰ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ ਨਾ, ਜਸ ਕੀਤਾ ਹੈ, ਅੱਜ ਉਨ੍ਹਾਂ ਦਾ ਜਸ ਹੋ ਰਿਹਾ ਹੈ, ਵਡਿਆਈ ਹੋ ਰਹੀ ਹੈ। ਧਰਮ ਰਾਜ ਹੈਰਾਨ ਹੈ ਕਿ ਇਹ ਕੀ ਕਾਰਨ ਬਣ ਗਿਆ ਵੀ ਅੱਜ ਤੱਕ ਕਿੰਨੇ ਪਾਪੀ ਜੀਵ ਆਉਂਦੇ ਹਨ ਤੇ ਮੈਂ ਲੇਖਾ ਕਰਕੇ ਹਿਸਾਬ ਕਰਕੇ ਤੇ ਨਰਕਾਂ ਨੂੰ ਭੇਜ ਦਿੰਦਾ, ਕਿਉਂਕਿ ਮੇਰੀ ਡਿਊਟੀ ਹੈ, ਮੈਂ ਕਿਸੇ ਦਾ ਹੁਕਮ ਦਾ ਬੱਧਾ ਹੋਇਆ ਹਾਂ। ਪਰ ਐਸਾ ਕੋਈ ਬੰਦਾ ਨਹੀਂ ਵੇਖਿਆ ਕਿ ਜਿਹਦੇ ਜਾਣ ਨਾਲ ਨਰਕਾਂ ਵਿਚ ਸ਼ਾਂਤੀ ਵਰਤ ਗਈ ਹੋਵੇ, ਨਰਕਾਂ ਦੇ ਜੀਵ ਸ਼ਾਂਤ ਹੋ ਗਏ ਹਨ।

ਤੋਂ ਬੇਨਤੀ ਕਰੀਏ, ਗਰੀਬ ਨਵਾਜ ਸਾਡੇ ਤੇ ਮਿਹਰ ਕਰੋ। ਮੇਘਾ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਧਾਰ, ਕਿਰਪਾ ਕਰੋ ਸਾਡੇ ਤੇ, ਰਹਿਮਤਾਂ ਕਰੋ, ਸਾਡੇ ਗੁਣ ਔਗੁਣ ਨਾ ਵੇਖੋ, ਸਾਡਾ ਲੇਖਾ ਨਾ ਕਰੋ, ਬਖਸ਼ ਲਵੋ ਜਿਵੇਂ ਵੀ ਬਖਸ਼ੇ ਜਾਣੇ। ਗੁਣ ਅਵਗੁਣ ਮੇਰਾ ਕਸ਼ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਐਂ ਅਰਦਾਸ ਕਰੀਏ ਜਿਵੇਂ ਸਿੱਖ ਤੇ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀਆਂ ਰਹਿਮਤਾਂ ਹੋ ਰਹੀਆਂ। ਮਿਹਰਾਂ ਦਾ ਮੀਂਹ ਪੈ ਰਿਹਾ, ਇਵੇਂ ਆਪਾਂ ਵੀ ਗੁਰੂ ਤੋਂ ਮਿਹਰ ਮੰਗੀਏ, ਕਿਰਪਾ ਮੰਗੀਏ। ਇਸ ਵਾਸਤੇ ਧਰਮ ਰਾਜ, ਇਹ ਮੇਰੀ ਰਹਿਮਤ ਹੈ, ਮੇਰੇ ਹੁਕਮ ਨਾਲ ਬਾਰਿਸ਼ ਹੋ ਰਹੀ ਹੈ। ਗਰੀਬ ਨਵਾਜ, ਹੇ ਵਾਹਿਗੁਰੂ, ਮੈਂ ਤਾਂ ਹੁਕਮ ਦਾ ਬੰਦਾ ਹਾਂ, ਬਾਰਿਸ਼ ਇਸ ਕੱਲੇ ਤੇ ਹੋਵੇ। ਜੇ ਇਹਨੇ ਨਾਮ ਜਪਿਆ, ਇਹਦੇ ਹਿਰਦੇ ਤੇ ਨਾਮ ਹੈ ਨਾ, ਇਹ ਨਰਕ ਦੀ ਸਜ਼ਾ ਤੋਂ ਜਾਂ ਨਰਕਾਂ ਦੀ ਅੱਗ ਤੋਂ ਇਹ ਕੱਲਾ ਬਚਣਾ ਚਾਹੀਦਾ ਹੈ। ਇਹ ਤਾਂ ਸਾਰਿਆਂ ਨੂੰ ਹੀ ਸੁੱਖ ਦੇ ਰਿਹਾ ਇਹਦੇ ਜਾਣ ਨਾਲ। ਜਦੋਂ ਨਰਕਾਂ ਵਿਚ ਜਾਂਦਾ ਹੈ, ਕੱਲੇ ਨੂੰ ਸ਼ਾਂਤੀ ਨਹੀਂ, ਸਾਰੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ। ਧਰਮ ਰਾਜ, ਕਲਯੁਗ ਦੇ ਵਿਚ ਮੇਰਾ ਅਵਤਾਰ ਹੋਇਆ ਹੈ, ਮੈਂ ਆਪਣੀ ਜੋਤ, ਆਪਣਾ ਸਰੂਪ ਗੁਰੂ ਨਾਨਕ ਸਾਹਿਬ ਨੂੰ ਬਣਾ ਕੇ ਭੇਜਿਆ ਹੈ, ਉਹਨਾਂ ਨੇ ਮੇਰਾ ਨਾਮ ਜਪਾਇਆ ਹੈ। ਕਲਯੁਗ ਦੇ ਵਿਚ ਐਸਾ ਨਾਮ ਵੀ ਗੁਰਮੁਖ ਕੋਟ ਆਧਾਰ ਦਾ ਦੇ ਨਾਂ ਹੈ ਏਕ ਕਣ, ਐਸੇ ਗੁਰਮੁਖ, ਉਹ ਆਪ ਤਾਂ ਮੇਰਾ ਸਰੂਪ ਹਨ, ਉਹਨਾਂ ਨੇ ਐਸੇ ਗੁਰਮੁਖ ਪੈਦਾ ਕਰਨੇ ਹਨ ਵੀ ਜਿਹੜੇ ਕਰੋੜਾਂ ਦਾ ਆਧਾਰ ਕਰਿਆ ਕਰਨਗੇ ਆਧਾਰ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਕਿਵੇਂ ਕਰ ਸਕਦਾ? ਇੱਕ ਕਿਣਕਾ ਨਾਮ ਦਾ ਦੇ ਕੇ ਕਰੋੜਾਂ ਦਾ ਆਧਾਰ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ, ਸਿੱਖੋ ਗੁਰੂ ਦੇ ਪਿਆਰਿਓ, ਕਰੋੜਾਂ ਬੰਦੇ ਸੁੱਤੇ ਪਏ ਹੋਣ ਤੇ ਇੱਕ ਜਾਗਦਾ ਹੋਵੇ ਸਾਰਿਆਂ ਨੂੰ ਜਗਾ ਸਕਦਾ? ਕਹਿਣ ਲੱਗੇ, ਹਾਂ ਗਰੀਬ ਨਵਾਜ, ਇੱਕ ਜਾਗਦਾ ਹੋਵੇ ਤੇ ਸਾਰਿਆਂ ਨੂੰ ਜਗਾ ਸਕਦਾ। ਇਵੇਂ ਗੁਰੂ ਕੀ ਸਾਧ ਸੰਗਤ ਜਿਹੜਾ ਰੱਬ ਵਾਲੇ ਪਾਸੇ ਜਾਗਿਆ ਹੈ, ਜਿਹਨੂੰ ਪਿਆਰ ਜਾਗਿਆ, ਜਿਹਦੇ ਹਿਰਦੇ ਤੇ ਨਾਮ ਹੈ ਨਾ, ਜਿਵੇਂ ਇੱਕ ਜਾਗਦਾ ਹੋਇਆ ਕਰੋੜਾਂ ਨੂੰ ਜਗਾ ਸਕਦਾ ਹੈ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਵੀ ਕਰ ਸਕਦਾ ਹੈ। ਇਸ ਵਾਸਤੇ ਧਰਮ ਰਾਜ, ਮੇਰਾ ਨਾਮ ਜਪਾਇਆ ਤੇ ਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ, ਜਿੱਥੇ ਨਾਮ ਹੈ ਉੱਥੇ ਨਾਮੀ ਜ਼ਰੂਰ ਹੋਵੇਗਾ, ਜਿੱਥੇ ਬਿਰਸ਼ਾ ਉੱਥੇ ਛਾਇਆ ਵੀ ਜ਼ਰੂਰ ਹੈ। ਫਿਰ ਧਰਮ ਰਾਜ, ਤੂੰ ਹੁਣ ਆਪ ਸੋਚ, ਜਦੋਂ ਤੂੰ ਨਰਕਾਂ ਵਿਚ ਉਸ ਸਿੱਖ ਨੂੰ ਪਾਉਣਾ, ਜੇ ਮੈਂ ਮੋਹਲੇ ਧਾਰ ਬਾਰਿਸ਼ ਨਾ ਕਰਾਵਾਂ, ਉਹ ਸੇਕ ਸਿੱਖ ਨੂੰ ਲੱਗੇਗਾ ਜਾਂ ਮੈਨੂੰ ਲੱਗੇਗਾ? ਧਰਮ ਰਾਜ, ਉਹ ਸੇਕ ਅੱਗ ਦਾ ਸਿੱਖ ਨੂੰ ਨਹੀਂ ਲੱਗੇਗਾ, ਉਹ ਮੈਨੂੰ ਲੱਗੇਗਾ, ਕਿਉਂਕਿ ਉਹਦੇ ਵਿਚ ਮੈਂ ਆਪ ਵਸਦਾ ਹਾਂ, ਮੇਰਾ ਨਾਮ ਹੈ। ਜਿਹੜਾ ਉਹ ਦੁੱਖ ਉਹਨੂੰ ਮਿਲਣਾ, ਉਸ ਨੂੰ ਨਹੀਂ ਮਿਲੇਗਾ, ਉਹ ਸਾਰਾ ਦੁੱਖ ਮੈਨੂੰ ਮਿਲੇਗਾ। ਗਰੀਬ ਨਵਾਜ, ਫਿਰ ਆਪਦਾ ਹੁਕਮ ਕੀ ਹੈ? ਧਰਮ ਰਾਜ, ਇਹਨੇ ਮੇਰਾ ਨਾਮ ਜਪਿਆ ਹੈ ਤੇ ਜਪਾਇਆ ਹੈ ਗੁਰੂ ਨਾਨਕ ਸਾਹਿਬ ਨੇ, ਇਹਦੇ ਜਾਮਨ ਗੁਰੂ ਨਾਨਕ ਸਾਹਿਬ ਹਨ, ਕਿਉਂਕਿ ਦਰਗਾਹ ਦੇ ਵਕੀਲ ਹਨ ਨਾ। ਜਿਵੇਂ ਆਮ ਦੁਨਿਆਵੀ ਮੁਕੱਦਮੇ ਕਚਹਿਰੀਆਂ ਕੋਰਟਾਂ ਚ ਵਕੀਲਾਂ ਦੀ ਲੋੜ ਹੁੰਦੀ ਹੈ ਨਾ, ਬਿਨਾਂ ਵਕੀਲ ਤੋਂ ਮੁਕੱਦਮਾ ਜਿੱਤਿਆ ਨਹੀਂ ਜਾਂਦਾ,
ਐਵੇਂ ਦਰਗਾਹ ਵਿਚ ਵੀ ਵਕੀਲ ਦੀ ਲੋੜ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਏਂ ਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਦਰਗਾਹ ਦੇ ਵਸੀਠ ਵਕੀਲ ਕੌਣ ਹਨ? ਗੁਰੂ ਨਾਨਕ ਸਾਹਿਬ ਹਨ। ਇਸ ਵਾਸਤੇ ਧਰਮ ਰਾਜ ਉਨ੍ਹਾਂ ਦੀ ਜਾਮਨੀ ਹੈ, ਇਸ ਸਿੱਖ ਤੇ ਉਨ੍ਹਾਂ ਦੀ ਮੋਹਰ ਲੱਗੀ ਹੋਈ ਹੈ। ਮੇਰਾ ਨਾਮ ਜਪਾਇਆ ਤੇ ਸਿੱਖ ਨੇ ਨਾਮ ਜਪਿਆ, ਹੁਣ ਨਰਕਾਂ ਨੂੰ ਨਾ ਭੇਜ, ਇਹਨੂੰ ਮੇਰੀ ਦਰਗਾਹ ਵਿਚ ਭੇਜ ਦੇ, ਮੇਰੇ ਪਾਸ ਭੇਜ ਦੇ। ਤੇ ਸਿੱਖ ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਿੰਦੇ ਕਿਸ ਨੂੰ? ਜਿਹੜਾ ਗੁਰੂ ਦੀ ਸਿੱਖਿਆ ਲੈਂਦਾ, ਜਿਹੜਾ ਗੁਰੂ ਦਾ ਬਚਨ ਮੰਨਦਾ ਹੈ। ਤੇ ਹੁਣ ਸਿੱਖ ਨਾਲੇ ਦਰਗਾਹ ਨੂੰ ਜਾ ਰਿਹਾ ਹੈ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹਨੂੰ ਨਿਰੰਕਾਰ ਜਾਂ ਗੁਰੂ ਕਿੰਨਾ ਕੁ ਪਿਆਰ ਕਰਦੇ ਹਨ। ਕੋਈ ਵੀ ਸਿੱਖ ਬਣੇ, ਹਿੰਦੂ ਬਣੇ, ਸਿੱਖ ਬਣੇ, ਮੁਸਲਮਾਨ ਬਣੇ, ਈਸਾਈ ਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਤੇ ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸਿੱਖ ਨਾਮ ਹੈ ਸਿੱਖਿਆ ਦਾ। ਜਿਹੜਾ ਵੀ ਗੁਰੂ ਦੀ ਸਿੱਖਿਆ ਲੈਂਦਾ ਹੈ, ਬਚਨ ਮੰਨਦਾ ਹੈ, ਉਹ ਗੁਰੂ ਕਾ ਸਿੱਖ ਹੈ। ਜਿਹੜਾ ਸਿੱਖਿਆ ਨਹੀਂ ਲੈਂਦਾ, ਉਹ ਸਿੱਖ ਨਹੀਂ ਬਣ ਸਕਦਾ। ਤੇ ਫਿਰ ਸਿੱਖ ਦਾ ਮਾਣ ਕਿੰਨਾ ਹੁੰਦਾ ਹੈ, ਸਿੱਖ ਨੂੰ ਮਰਾਤਬਾ ਕੀ ਬਖਸ਼ਿਆ ਹੈ। ਤੇ ਸਿੱਖ ਵਾਸਤੇ ਸਾਹਿਬ ਨੇ ਆਪਣੀ ਬਾਣੀ ਵਿਚ ਇਉਂ ਲਿਖਿਆ।

ਐਡਾ ਮਾਣ ਹੈ ਸਿੱਖ ਦਾ, ਰੱਬ ਸਿੱਖ ਨੂੰ ਉਡੀਕ ਰਿਹਾ ਹੈ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਮੈਂ ਤੈਨੂੰ ਉਡੀਕਦਾ। ਜਿਵੇਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਆਪ ਲੈਣ ਗਏ ਸੀ, ਕਮਾਈ ਸੀ ਨਾ ਵੀ ਸਿੱਖਾਂ ਤੂੰ ਨਾਰਾਜ਼ ਨਾ ਹੋ, ਵੀ ਇਹ ਘੋੜੀ ਤੇ ਅਸੀਂ ਪੈਦਲ ਤੁਰੇ ਜਾ ਰਹੇ, ਤੂੰ ਇਉਂ ਸਮਝਦਾ ਕਿ ਸ੍ਰਿਸ਼ਟੀ ਦੇ ਮਾਲਕ ਧਰਤੀ ਤੇ ਜਾ ਰਹੇ ਨੇ ਤੁਰ ਕੇ, ਇੱਕ ਆਮ ਮਾਮੂਲੀ ਬੰਦਾ ਤੇ ਘੋੜੇ ਤੇ ਸਵਾਰ ਹੋਵੇ, ਹੈ ਤਾਂ ਬੇਅਦਬੀ, ਪਰ ਸਿੱਖਾਂ ਤੈਨੂੰ ਪਤਾ ਨਹੀਂ ਇਹਦੀ ਕਮਾਈ ਕਿੱਡੀ ਵੱਡੀ ਹੈ। ਫਿਰ ਐਸੀ ਕਮਾਈ ਇਸਨੇ ਕਰੀ ਹੈ ਵੀ ਮੰਗਿਆ ਵੀ ਕੁਝ ਨਹੀਂ, ਸੇਵਾ ਥੋੜੀ ਤੇ ਮੰਗਣ ਬਹੁਤਾ, ਸਾਡੀ ਇਹ ਹਾਲਤ ਹੈ ਵੀ ਥੋੜੀ ਜਿਹੀ ਸੇਵਾ ਕਰ ਲੈਣੀ ਤੇ ਮੰਗਾਂ ਬਹੁਤੀਆਂ ਕਰ ਦੇਣੀਆਂ। ਸੇਵਾ ਬਹੁਤੀ ਕਰੀਏ ਤੇ ਮੰਗ ਕੋਈ ਨਹੀਂ ਕੀਤੀ, ਇਸ ਵਾਸਤੇ ਇਹਨੇ ਲੈਣਾ ਅਸੀਂ ਇਹਦਾ ਦੇਣਾ ਹੈ। ਤੂੰ ਨਾ ਜੋ ਪੁੱਛਿਆ ਕਿ ਕਹਿੰਦਾ ਮੇਰਾ ਨਾਮ ਹੈ ਭਾਈ ਲਹਿਣਾ, ਸਿੱਖਾ ਆਪ ਸੋਚ ਲੈ ਜਿਹਨੇ ਲੈਣਾ ਕੁਛ ਹੋਵੇ ਨਾ, ਤੇ ਜਿਹਨੇ ਦੇਣਾ ਹੈ ਉਹਦਾ ਫਰਜ਼ ਹੈ ਕਿ ਤੁਰ ਕੇ ਜਾਵੇ। ਦੇਣ ਵਾਲਾ ਨੀਵਾ ਹੈ, ਜਿਸਨੇ ਲੈਣਾ ਹੈ ਉਹ ਉੱਚਾ ਹੈ। ਹਰ ਕੀਰਤ ਹੈ ਸਾਧ ਸੰਗਤ, ਸਿਰ ਕਰਮਨ ਕੇ ਕਰਮਾ, ਕਹ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਹਨੇ ਲੈਣਾ ਪੂਰਵਲੇ ਜਨਮਾਂ ਦਾ, ਪੂਰਵਲੇ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੈ, ਲੈਣ ਕਰਕੇ ਇਹਦਾ ਨਾਮ ਵੀ ਤਾਂਹੀਓ ਨਿਰੰਕਾਰ ਨੇ ਲੈਣਾ ਹੀ ਰਖਾਇਆ ਹੈ। ਇਸ ਵਾਸਤੇ ਸਿੱਖ ਨੂੰ ਇਤਨਾ ਮਾਣ ਮਿਲਦਾ ਹੈ, ਸਿੱਖ ਨੂੰ ਇਤਨਾ ਸਤਿਕਾਰ ਮਿਲਦਾ ਹੈ, ਉਹ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਉਡੀਕ ਰਹੇ ਨੇ, ਧਰਮ ਰਾਜ ਭੇਜ ਦੇ, ਮੈਂ ਸਿੱਖ ਨੂੰ ਉਡੀਕ ਰਿਹਾ, ਮੇਰੀ ਮੰਗ ਹੈ ਇਹ ਮੈਨੂੰ ਆ ਕੇ ਮਿਲੇ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦਾ ਪਿਆਰਾ ਹੈ। ਇਹਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ ਹੈ, ਜਿਹੜਾ ਗੁਰੂ ਦਾ ਪਿਆਰਾ ਉਹ ਸਭਨਾਂ ਦਾ ਪਿਆਰਾ ਹੈ। ਜਿਸਨੇ ਗੁਰੂ ਨਾਨਕ ਸਾਹਿਬ ਨਾਲ ਪਿਆਰ ਕੀਤਾ ਹੈ ਉਹਨੇ ਮੇਰੇ ਨਾਲ ਪਿਆਰ ਕੀਤਾ ਹੈ। ਕੋਈ ਵੀ ਨੇਕ ਬੰਦਾ ਹੈ, ਇਨਸਾਨ ਹੈ, ਉਹਦੇ ਵਾਸਤੇ ਦਰਗਾਹ ਵਿਚ ਇਉਂ ਕਿਹਾ ਕਿ ਰੇ ਰੇ ਦਰਗਹਿ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦਿਓ। ਤਰਕਾਰਾਂ ਨੀ ਪੈਂਦੀਆਂ, ਸਾਰੇ ਸਤਿਕਾਰ ਕਰਦੇ, ਆਓ ਜੀ ਜੀ ਆਇਆ ਨੂੰ, ਬੜੀ ਕਿਰਪਾ ਕੀਤੀ, ਦਰਸ਼ਨ ਬਖਸ਼ੇ ਹਨ ਜੀ। ਕਿਨ੍ਹਾਂ ਨੂੰ ਕਹਿੰਦੇ ਹਨ ਕੋਈ ਵੀ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਬਚਨ ਮੰਨੇ ਨੇ, ਗੁਰੂ ਦੇ ਆਗਿਆ ਮੰਨੀ ਹੈ, ਸੰਸਾਰ ਉਹਨਾਂ ਨੂੰ ਜੀ ਆਇਆ ਕਹਿੰਦੇ ਹਨ, ਸਤਿਕਾਰ ਹੁੰਦਾ ਹੈ। ਸੰਸਾਰ ਨੇ ਤਾਂ ਕਰਨਾ, ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਦਾ ਨਿਰੰਕਾਰ ਵੀ ਸਤਿਕਾਰ ਕਰਦਾ ਕਿ ਆਏ ਮਿਲ ਗੁਰਸਿੱਖ, ਆਏ ਮਿਲ, ਕਿਉਂ ਤੂੰ ਮੇਰੇ ਗੁਰੂ ਕੇ ਪਿਆਰੇ। ਸਿੱਖ ਨੂੰ ਮਾਣ ਬਖਸ਼ ਆਵ ਹੋ, ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਓ ਭਾਈ, ਜੋ ਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਪੁੱਜੇ ਹੋਣ, ਇਹ ਸਤਿਕਾਰ ਮਾਣ ਸਾਰੀ ਸੰਗਤ ਨੂੰ ਹੈ। ਜੋ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਆਏ ਹੋਣ, ਇਹ ਸਤਿਕਾਰ ਮਾਣ ਤੁਹਾਡੇ ਵਾਸਤੇ ਵੀ ਹੈ, ਤੁਹਾਨੂੰ ਵੀ ਜੀ ਆਇਆ ਕਿਹਾ ਜਾਂਦਾ ਵੀ ਜੋ ਵੀ ਮਾਈ ਭਾਈ ਗੁਰੂਦੁਆਰ ਜੁੜ ਕੇ ਬੈਠੇ ਹੋ, ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੀ ਆਇਆ ਕਹਿੰਦੇ ਹਾਂ, ਪਰ ਨਾਲ ਬੇਨਤੀ ਕਰਦੇ ਹਾਂ ਕਿ ਆਪਾਂ ਗੁਰੂ ਦਾ ਹੁਕਮ ਮੰਨੀਏ, ਗੁਰੂ ਦਾ ਬਚਨ ਮੰਨੀਏ, ਗੁਰੂ ਦਾ ਬਚਨ ਅੰਮ੍ਰਿਤ ਛਕਣਾ, ਨਾਮ ਜਪਣਾ, ਬਾਣੀ ਪੜ੍ਹਨੀ, ਪਹਿਲੀ ਪੌੜੀ ਦਾ ਪਾਠ ਕਰਨਾ, ਵਾਹਿਗੁਰੂ ਸ਼ਬਦ ਦਾ ਜਾਪ ਕਰਨਾ। ਕੋਈ ਸਹਿਜਧਾਰੀ ਪ੍ਰੇਮੀ ਆ, ਰਾਮ ਰਾਮ ਦਾ ਜਾਪ ਕਰੇ, ਮੁਸਲਮਾਨ ਭਾਈ ਆ ਉਹ ਅੱਲਾ ਅੱਲਾ ਕਰੇ, ਇਉਂ ਨਾਮ ਜਪ ਕੇ
ਨਿਤਨੇਮ ਕਰਿਆ ਕਰੋ, ਦਿਨੇ ਕਰਿਆ ਕਰੋ ਬਿਹਾਰ, ਤੇ ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰਿਆ ਕਰੋ ਸੰਗਤ। ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ, ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮਿਲੇ। ਉਧਰ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਇਉਂ ਕਹਿਣ ਕਿ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਪਰ ਸਿੱਖ ਕੀ ਕਹਿੰਦਾ ਹੈ ਵੀ ਮੈਂ ਤੇਰੀ ਦਰਗਾਹ ਕਿਹਦੀ ਕਿਰਪਾ ਨਾ ਪਹੁੰਚਿਆ, ਜਿਹੜਾ ਮੈਨੂੰ ਇਹ ਸਤਿਕਾਰ ਮਿਲਦਾ ਕਿ ਆਏ ਮਿਲ ਗੁਰਸਿੱਖ ਆਏ ਮਿਲ, ਇਹ ਕਿਹਦੀ ਕਿਰਪਾ ਹੈ? ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਸਿੱਖ ਇਉਂ ਪੜਦਾ ਜਾਂਦਾ।

0: ਵੱਡੀ ਪ੍ਰਜਾ ਪਿਆ ਨਾਨਕਾ ਨਕ ਸੰਜੈ ਕੀ ਤੱਕ ਨਾ ਸਰਜਾ
1: ਮਹਲਾ ਦੂਜਾ ਇਹ ਜਗ ਸੱਚੇ ਕੀ ਕੋਠੜੀ ਸੱਚੀ ਕਬ ਜਵਾਬ ਇੱਕ ਨਾਮ ਕਮਾਇ ਲੈ ਇੱਕ ਨਾਮ ਹੁਕਮੇ ਕਰੇ ਬਣਾਸ ਇੱਕ ਨਾਮ ਪਾਣੇ ਕੱਢ ਲੈ ਇੱਕ ਨਾਮ ਆਇਆ ਵਿਚ ਨਿਵਾਸ ਇਹ ਪੀ ਆਖਣ ਜਾ ਪੇ ਕਿਸੇ ਨੇ ਰਾ ਨਾਨਕ ਨੂੰ ਜਾਣੇ ਜਾ ਕੋ

0: ਯਾਰ ਕੁਦਰਤ ਜਾਤੀ ਜਿਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨਵਾਉਣ
1: ਬਾਣੀ ਬਸੰਤਰ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ।

0: ਜਨਮ ਪਰਮਿਆਂ ਦਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਟਕੋ ਨੇ ਸਭ ਸੁਣਿਓ ਲੋਕ ਸਵਾਇਆ
1: ਸਤਿਗੁਰੂ ਮਿਲੇ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ
2: ਜਿਨ ਸੱਚੋ
0: ਸੱਚ ਬੁਝਾਇਆ ਸੱਚ ਬੁਝਾਇਆ
3: ਕੌੜੀ ਨਦਰ ਕਰੇ ਜੇ ਆਪਣੇ ਤਨ ਦੀ ਸਤਿਗੁਰ ਪਾਇਆ।

ਜਿਸ ਜੀਵ ਆਤਮਾ ਦੇ ਜੀਵਨ ਵਿੱਚ ਪ੍ਰਭਾਤ ਆ ਗਈ, ਉਸਨੇ ਰਾਹ ਪਾ ਲਿਆ, ਦਵੈਸ਼ ਖਤਮ ਹੋ ਗਈ, ਆਤਮਾ ਪਰਮਾਤਮਾ ਦੀ ਇੱਕ ਮਿੱਟਤਾ ਹੋ ਗਈ, ਉਸਦੇ ਗਲ ਵਿੱਚ ਜਿੱਤ ਦੀ ਮਾਲਾ ਪਵੇਗੀ। ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਰਾਗ ਜੈਜਾਵੰਤੀ ਦੇ ਚਾਰ ਸ਼ਬਦ ਅਖੀਰ ਵਿੱਚ ਆਏ ਹਨ। ਜੈਜਾਵੰਤੀ ਨੂੰ ਕਿਸੇ ਵੀ ਸੰਗੀਤ ਗ੍ਰੰਥ ਰਾਗ ਕਿਸੇ ਰਾਗ ਦੀ ਬੰਸ਼ ਵਿੱਚ ਨਾ ਲਿਖਣਾ ਦਰਸਾਉਂਦਾ ਹੈ ਕਿ ਇਹ ਨਵੇਕਲਾ ਰਾਗ ਹੈ। ਅਤੇ ਗੁਰੂ ਮਹਾਰਾਜ ਜੀ ਨੇ ਜੈਜਾਵੰਤੀ ਨੂੰ ਅਖੀਰ ਵਿੱਚ ਰੱਖ ਕੇ ਨਵੇਕਲੀ ਗੱਲ ਹੀ ਕੀਤੀ ਹੈ। ਗੁਰੂ ਸਾਹਿਬਾਨ ਨੇ ਰਾਗ ਨੂੰ ਨਵੀਂ ਨੁਹਾਰ, ਨਵਾਂ ਮੋੜ ਤੇ ਨਵਾਂ ਗਾਇਨ ਰੂਪ ਦੇ ਕੇ ਨਵਾਂ ਵੱਡਾ ਪਸਾਰਾ ਪਾ ਕੇ ਆਤਮਿਕ ਠੰਡ ਪ੍ਰਾਪਤ ਕਰਨ ਦਾ ਹਥਿਆਰ ਬਣਾਇਆ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋ ਗੰਧਾਰ, ਦੋ ਨਿਸ਼ਾਦ ਅਤੇ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ। ਜੈਜਾਵੰਤੀ ਵਿੱਚ ਕੋਮਲ ਗੰਧਾਰ ਦੀ ਵਰਤੋਂ ਇੱਕ ਵਿਸ਼ੇਸ਼ ਢੰਗ ਨਾਲ ਉਸਦੇ ਦੋਵੇਂ ਪਾਸੇ ਰਿਸ਼ਭ ਸੁਰ ਰੱਖ ਕੇ ਕੀਤੀ ਜਾਂਦੀ ਹੈ। ਇਸ ਦਾ ਵਾਧੀ ਸੁਰ ਰਿਸ਼ਭ ਅਤੇ ਸਮਾਧੀ ਪੰਚਮ ਹੈ ਤੇ ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਮੰਨਿਆ ਹੈ। ਸਰਵਣ ਕਰੋ ਰੇ ਮਨ ਕੌਣ ਗਤ ਹੋਏ ਹੈ ਤੇਰੀ, ਭਾਈ ਕਮਰਪਾਲ ਸਿੰਘ ਜੀ ਪਾਸੋਂ। ਦੂਜੇ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਦਰਸ਼ਨ ਸਿੰਘ ਜੀ ਨਰੂਲਾ। ਸ਼ਬਦ ਦੇ ਬੋਲ ਹਨ ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਪਹਿਲਾ ਸ਼ਬਦ ਰੇ ਮਨ ਕੌਣ ਗਤ ਹੋਏ ਹੈ ਤੇਰੀ।